ਮੇਰੇ ਸਤ ਸੰਗਤ ਖੋਜ ਦਿਸਾਂ ਵਿੱਚ ਸੰਗਤ ਵਾਲੇ ਪ੍ਰਭ ਵਸਣ ਦਿਓ ਵਿੱਚ ਸੰਗਤ।

ਬੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਤੰਗ ਨੇਕ ਜਪ ਕਰਤਬਾ ਜੀਆਂ ਅੰਦਰ ਜੀ ਸੁਖ ਜਾਣਦਾ ਸਭ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਤਾਈ ਤੁਧ ਕਰ ਮਾਣ ਮਹੱਤ ਤੇ ਜਪਣਾ ਬੁਜਨ ਸਰਬ ਕਲਾ ਭਰਪੂਰ ਦਿਸ ਦਤ ਕਥਾ।

ਸੁਤਨੀ ਸੇਵਾ ਪ੍ਰਵਾਨ ਕਰਨੀ ਜੀ। ਹੁਣ ਸਾਡੇ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਉਹਨਾਂ ਦੇ ਰਸਨਾਂ ਦੁਆਰਾ ਗੁਰ ਕੇ ਸ਼ਬਦ ਦੀ ਵਿਚਾਰ ਸ਼੍ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ

सिंह गुरु नमो चरण अरविंद जिसमें अमृत ज्ञान है।

ਬੰਧੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਵਿਨਾਸ਼ਨ ਸੋਏ,

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਵਰ ਛਤਰ ਤਖਤ ਦੀ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇੜੇ ਦੇ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਜੀਵਨ ਦਾ ਲਾਹਾ ਖੱਟ ਰਹੇ ਸਤਿਸੰਗੀ ਜਨੋ, ਆਪ ਜੀ ਵਡਭਾਗੀ ਹੋ ਨੇਮ ਦੇ ਨਾਲ, ਬੜੀ ਪਿਆਰ ਦੇ ਨਾਲ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਭਰ ਕੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਉਹਨਾਂ ਪਾਸੋਂ ਆਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਗੁਰੂ ਕੇ ਇਤਿਹਾਸ ਦੁਆਰਾ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਪਿਛਲੀ ਵੀਕ ਦੇ ਵਿੱਚ ਆਪ ਜੀ ਨੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਵਿੱਚ, ਕਿਉਂਕਿ ਆਪਣੇ ਕੋਲ ਇੱਕ ਵੀਕ ਵਾਸਤੇ ਬੜੇ ਹੀ ਸਤਿਕਾਰਯੋਗ ਢਾਡੀ ਪੂਰਨ ਸਿੰਘ ਜੀ ਅਰਸ਼ੀ ਉਹਨਾਂ ਦਾ ਜਥਾ ਆਇਆ ਸੀ, ਇੱਕ ਵੀਕ ਉਹਨਾਂ ਨੇ ਸਿੱਖ ਸੰਗਤਾਂ ਨੂੰ ਗੁਰੂ ਕਾ ਇਤਿਹਾਸ ਸਰਵਣ ਕਰਵਾਇਆ। ਗੁਰੂ ਕਾ ਜਸ ਢਾਡੀ ਵਾਰਾਂ ਰਾਹੀਂ ਆਪ ਜੀ ਨੇ ਸਰਵਣ ਕੀਤਾ। ਸੋ ਹੁਣ ਅੱਜ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਫਿਰ ਜੋ ਲੜੀਵਾਰ ਗੁਰੂ ਕੀ ਕਥਾ ਹੈ ਉਸ ਦੇ ਨਾਲ ਜੁੜਨ ਲੱਗੇ ਹਾਂ। ਆਓ ਲੜੀ ਨੂੰ ਜੋੜਨ ਵਾਸਤੇ ਜੋ ਪਿਛਲਾ ਇਤਿਹਾਸ ਹੈ ਉਸ ਦੀ ਆਪਾਂ ਵਿਚਾਰ ਕਰੀਏ। ਜਿਸ ਵੇਲੇ ਜਹਾਂਗੀਰ ਬਾਦਸ਼ਾਹ ਨੂੰ ਇਹ ਪਤਾ ਲੱਗਿਆ ਕਿ ਸਾਈ ਮੀਆਂ ਮੀਰ ਜੀ ਇੱਥੇ ਆਏ ਨੇ, ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੂੰ ਮਿਲਣ ਵਾਸਤੇ ਗਿਆ, ਜਾ ਕੇ ਮਿਲਿਆ, ਉਹਨਾਂ ਦਾ ਅਦਬ ਸਤਿਕਾਰ ਕੀਤਾ। ਉਹਨਾਂ ਦੇ ਕੋਲ ਬੈਠ ਕੇ ਜਦੋਂ ਸੰਤ ਦੇ ਬਾਰੇ ਪੁੱਛਿਆ ਨਾ ਕਿ ਸੰਤ ਦੇ ਲੱਛਣ ਕੀ ਹੁੰਦੇ ਆ, ਬੜੇ ਵਿਸਥਾਰ ਦੇ ਨਾਲ ਸਾਈ ਜੀ ਨੇ ਸੰਤ ਦੀ ਡੈਫੀਨੇਸ਼ਨ ਜਿਹੜੀ ਸਮਝਾਈ ਹੈ, ਸੰਤ ਬਾਰੇ ਦੱਸਿਆ, ਸੰਤ ਦੇ ਗੁਣ ਕੀ ਨੇ, ਪੂਰਾ ਜਿਹੜਾ ਸੰਤ ਹੈ ਉਹਦਾ ਜੀਵਨ ਕੈਸਾ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਵੀ ਸਾਈ ਮੀਆਂ ਮੀਰ ਜੀ ਨੇ ਦੱਸਿਆ ਕਿ ਗੁਰੂ ਦੋਖੀਆਂ ਨੇ ਉਹਨਾਂ ਨੂੰ ਕੈਦ ਵਿੱਚ ਪਾ ਕੇ ਕਿਵੇਂ ਦੁੱਖ ਦਿੱਤਾ ਹੈ। ਉਹ ਆਪ ਖੁਦਾ ਸਨ। ਜਦੋਂ ਅਸੀਂ ਦਰਗਾਹ ਦੇ ਵਿੱਚ ਨਮਾਜ਼ ਪੜ੍ਹ ਕੇ ਜਾਂਦੇ ਸੀ ਨਾ, ਸੁਰਤ ਕਰਕੇ ਜਦੋਂ ਅਸੀਂ ਦਰਗਾਹ ਦੇ ਵਿੱਚ ਪਹੁੰਚਦੇ ਸੀ, ਅੰਦਰਲੀ ਅਵਸਥਾ ਕਰਕੇ

ਉੱਥੇ ਵੀ ਇਹਨਾਂ ਦੇ ਦਰਸ਼ਨ ਹੁੰਦੇ, ਇਹ ਖੁਦਾ ਦੇ ਰੂਪ ਵਿੱਚ ਉੱਥੇ ਬੈਠੇ ਹੁੰਦੇ ਸਨ। ਜੋ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾ, ਜਿਨ੍ਹਾਂ ਨੂੰ ਗੁਰੂ ਦੋਖੀਆਂ ਨੇ ਬੜਾ ਦੁੱਖ ਦਿੱਤਾ, ਬੜਾ ਕਸ਼ਟ ਦਿੱਤਾ ਹੈ, ਉਹ ਆਪ ਖੁਦਾ ਸਨ। ਅਸੀਂ ਬੰਦਗੀ ਕਰਕੇ ਜਦੋਂ ਖੁਦਾ ਦੇ ਦਰਗਾਹ ਵਿੱਚ ਜਾਂਦੀ ਸੀ ਤਾਂ ਉੱਥੇ ਹੋਰ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਨਜ਼ਰ ਆਉਂਦੇ ਸਨ, ਇਹਨਾਂ ਦੇ ਦਰਸ਼ਨ ਹੁੰਦੇ ਸਨ, ਜਾਂ ਅੰਦਰੋਂ ਸਾਡੀ ਸੁਰਤ ਜਦੋਂ ਬਾਹਰ ਆਉਂਦੀ ਸੀ ਨਾ, ਉੱਥੇ ਜਦੋਂ ਸੁਰਤ ਕਰਕੇ ਪਹੁੰਚਦੀ, ਉੱਥੇ ਜਿਹੜਾ ਖੁਦਾ ਦਾ ਸਭ ਰੂਪ ਸਾਨੂੰ ਦਿਸਦਾ ਸੀ, ਉਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਥੇ ਸਭ ਰੂਪ ਸਾਨੂੰ ਨਜ਼ਰ ਆਉਂਦਾ ਸੀ। ਇਸ ਕਰਕੇ ਸਾਡਾ ਇਹ ਨਿਸ਼ਚਾ ਹੈ, ਭਰੋਸਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਹੀ ਖੁਦਾ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਨੇ। ਇਹਨਾਂ ਵਿੱਚ ਅਤੇ ਖੁਦਾ ਵਿੱਚ ਕੋਈ ਫਰਕ ਨਹੀਂ ਹੈ। ਇਹ ਜਦੋਂ ਗੱਲ ਸਾਈਂ ਮੀਆਂ ਮੀਰ ਜੀ ਨੇ ਸਮਝਾਈ ਕਿ ਜੇ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਨਾ ਆਉਂਦਾ ਅਤੇ ਹੋਰ ਜਿਹੜੇ ਪੀਰ ਜਿਨ੍ਹਾਂ ਦੀ ਉੱਚੀ ਅਵਸਥਾ ਹੈ, ਸੁਰਤ ਕਰਕੇ ਜੋ ਰੱਬ ਦੀ ਦਰਗਾਹ ਵਿੱਚ ਪਹੁੰਚਦੇ ਨੇ, ਉੱਥੇ ਜਾ ਕੇ ਜਿਹੜੇ ਦਰਸ਼ਨ ਕਰਦੇ ਆ, ਉਹਨਾਂ ਨੂੰ ਤੁਸੀਂ ਪੁੱਛ ਲਵੋ, ਉਹਨਾਂ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਖੁਦਾ ਮੰਨਿਆ, ਖੁਦਾ ਦਾ ਸਵਰੂਪ ਮੰਨਿਆ ਹੈ। ਇਹ ਗੱਲ ਸਾਈਂ ਮੀਆਂ ਮੀਰ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਸਮਝਾਈ ਹੈ। ਇੱਥੇ ਤੱਕ ਆਪਾਂ ਕਥਾ ਸ਼ਰਵਣ ਕੀਤੀ ਸੀ, ਇਸ ਤੋਂ ਅੱਗੇ ਜਿਵੇਂ ਇਤਿਹਾਸ ਆਰੰਭ ਹੋ ਰਿਹਾ ਹੈ, ਆਓ ਬੜੀ ਪਿਆਰ ਦੇ ਨਾਲ ਉਸ ਕਥਾ ਨੂੰ ਸ਼ਰਵਣ ਕਰੀਏ ਜੀ। ਸਾਈਂ ਮੀਆਂ ਮੀਰ ਜੀ ਦੇ ਕੋਲੋਂ ਸਤ ਸੰਗਤ ਜੀ ਜਦੋਂ ਜਹਾਂਗੀਰ ਨੇ ਸੁਣ ਕੇ ਇਸ ਗੱਲ ਨੂੰ ਸਮਝਿਆ ਹੈ, ਬੜੀ ਨਿਮਰਤਾ ਨਾਲ ਕਹਿਣ ਲੱਗਾ ਕਿ ਪੀਰ ਜੀ, ਤੁਸੀਂ ਪਹਿਲਾਂ ਕਿਉਂ ਨਹੀਂ ਇਹ ਗੱਲ ਕਹੀ, ਤੁਸੀਂ ਪਹਿਲਾਂ ਕਿਉਂ ਨਹੀਂ ਇਹ ਮੈਨੂੰ ਦੱਸਿਆ, ਅਤੇ ਮੈਂ ਉਹਨਾਂ ਦਾ ਅਦਬ ਰੱਖਦਾ, ਉਹਨਾਂ ਦੀ ਬੰਦ ਖਲਾਸੀ ਕਰਦਾ, ਉਹਨਾਂ ਨੂੰ ਕੈਦ ਵਿੱਚੋਂ ਬਾਹਰ ਲੈ ਕੇ ਆਉਂਦਾ, ਅਤੇ ਉਹਨਾਂ ਦੇ ਕੋਲੋਂ ਮੈਂ ਅਸੀਸ ਲੈਂਦਾ, ਉਹਨਾਂ ਦੀ ਖੁਸ਼ੀ ਲੈਂਦਾ। ਸਤ ਸੰਗਤ ਜੀ, ਬਾਦਸ਼ਾਹ ਜਹਾਂਗੀਰ ਦੀ ਇਹ ਗੱਲ ਸੁਣ ਕੇ ਸਾਈਂ ਮੀਆਂ ਮੀਰ ਜੀ ਨੇ ਫਿਰ ਇਸ ਦੇ ਸਵਾਲ ਦਾ ਉੱਤਰ ਦਿੱਤਾ ਹੈ, ਗੁਰ ਅੱਛਤ, ਅੱਛਤ ਦਾ ਅਰਥ ਹੁੰਦਾ ਹੈ ਹੁੰਦਿਆਂ ਸੁਣਦਿਆਂ, ਗੁਰੂ ਦੇ ਸਾਹਮਣੇ ਅਸੀਂ ਇਹ ਗੱਲ ਕਹਿ ਨਹੀਂ ਸੀ ਸਕਦੇ, ਸਾਡੀ ਕੋਈ ਇਹ ਹੋਂਦ ਨਹੀਂ ਹੈ, ਹਸਤੀ ਨਹੀਂ ਕਿ ਅਸੀਂ ਗੁਰੂ ਦੇ ਸਾਹਮਣੇ ਇਹ ਗੱਲ ਕਹਿ ਸਕਦੇ। ਜਦੋਂ ਉਹਨਾਂ ਦੀ ਮੁਰਾਦ ਉਹਨਾਂ ਨੂੰ ਹਾਸਲ ਹੋਈ, ਜੋ ਉਹਨਾਂ ਦੀ ਮੁਰਾਦ ਸੀ, ਜੋ ਉਹ ਚਾਹੁੰਦੇ ਸਨ, ਸ਼ਹਾਦਤ ਪ੍ਰਾਪਤ ਕਰਨੀ, ਸ਼ਹੀਦੀ ਦੇਣੀ, ਜਦੋਂ ਉਹਨਾਂ ਨੂੰ ਉਹ ਮੁਰਾਦ ਪ੍ਰਾਪਤ ਹੋ ਗਈ ਅਤੇ ਉਹਨਾਂ ਨੂੰ ਜਿਵੇਂ ਗੁਰੂ ਦੋਖੀਆ ਨੇ ਦੁੱਖ ਦਿੱਤਾ, ਕਸ਼ਟ ਦਿੱਤਾ, ਅਸੀਂ ਉਹ ਸਭ ਕੁਝ ਦੇਖ ਕੇ ਆਪਣਾ ਆਪ ਭੁੱਲ ਗਏ, ਸਾਨੂੰ ਆਪਣੇ ਆਪ ਦੀ ਹੋਸ਼ ਭੁੱਲ ਗਈ। ਬਾਅਦ ਵਿੱਚ ਫਿਰ ਉਹਨਾਂ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਸੋਝੀ 'ਚ ਸੋਝੀ ਬਖਸ਼ੀ, ਸੁੱਧ ਵਿੱਚ ਲੈ ਕੇ ਆਉਂਦਾ, ਸਭ ਪ੍ਰਤ ਆਇਸ ਗੁਰੂ ਉਚਾਰੀ। ਦੂਸਰੀ ਗੱਲ ਕਿ ਗੁਰੂ ਸਾਹਿਬ ਜੀ ਨੇ ਸਾਰਿਆਂ ਦੇ ਪ੍ਰਤੀ ਇਹ ਆਗਿਆ ਕੀਤੀ ਸੀ ਕਿ ਸਾਡੀ ਖੇਡ ਦੇ ਵਿੱਚ, ਇਹ ਸਾਰੀ ਜਿਹੜੀ ਖੇਡ ਸਾਡੀ ਆਪਣੀ ਹੀ ਰਚੀ ਹੋਈ ਹੈ, ਕਿਸੇ ਨੇ ਵੀ ਸਾਡੀ ਇਸ ਖੇਡ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇਣੀ ਕਿ ਹੁਕਮ ਦਿਓ ਵੇਦ ਸ਼ਿਵ ਕੋ ਐਸੇ। ਜਿਹੜੇ ਦੇਵੀ ਦੇਵਤੇ ਸਨ ਉਹ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਖੜ੍ਹੇ ਸਨ, ਬ੍ਰਹਮਾ ਸ਼ਿਵਜੀ ਆਦਿਕ ਸਾਰੇ, ਉਹਨਾਂ ਨੂੰ ਵੀ ਸਤਿਗੁਰੂ ਜੀ ਨੇ ਹੁਕਮ ਕੀਤਾ, ਉਹ ਵੀ ਕਹਿਣ ਲੱਗੇ ਮਹਾਰਾਜ ਸਾਨੂੰ ਆਗਿਆ ਦਿਓ ਅਸੀਂ ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦਈਏ। ਅਤੇ ਉਹਨਾਂ ਦੇਵਤਿਆਂ ਨੂੰ ਵੀ ਮਹਾਰਾਜ ਜੀ ਨੇ ਇਹੀ ਹੁਕਮ ਦਿੱਤਾ ਸੀ ਕਿ ਇਹ ਸਾਡੀ ਆਪਣੀ ਰਚੀ ਹੋਈ ਖੇਡ ਹੈ, ਇਸ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਨਹੀਂ ਆਉਣਾ, ਇਸ ਵਿੱਚ ਕੋਈ ਤੁਸੀਂ ਦਖਲ ਅੰਦਾਜ਼ੀ ਨਹੀਂ ਕਰਨੀ।
ਆਸ ਹਮ ਨਹੀਂ ਖੇਲ ਪਸਾਰੀ, ਸਾਰੀ ਖੇਡ ਸਾਡੀ ਹੀ ਫੈਲਾਈ ਹੋਈ ਹੈ, ਸਾਡੀ ਹੀ ਖੇਡ ਰਚੀ ਹੋਈ ਹੈ। ਕੋ ਸੁਰ ਕਰੇ ਨਾ ਸ਼ਕਤ ਜੇ ਤਾਰੀ, ਵੀ ਕੋਈ ਵੀ ਦੇਵਤਾ ਜਿੰਨੇ ਵੀ ਸ਼ਕਤੀਆਂ ਨੂੰ ਧਾਰਨ ਵਾਲੀ ਨੇ ਨਾ, ਉਹ ਆਪਣੀ ਸ਼ਕਤੀ ਨਾ ਦਿਖਾਵੀ, ਇੱਥੇ ਕੋਈ ਆਪਣੀ ਤਾਕਤ ਨਾ ਦਿਖਾਵੀ। ਇੱਥੇ ਹੁਣ ਸਾਈਂ ਜੀ ਕਹਿੰਦੇ ਬਾਦਸ਼ਾਹ ਜੀ, ਜਿਹੜੇ ਨੌ ਨਾਥ ਸਨ, 84 ਸਿੱਧ ਸਨ, ਜਿੰਨੇ ਵੀ ਪੀਰ ਫਕੀਰ ਸਤੀ ਅਤੇ ਸੰਨਿਆਸੀ ਲੋਕ ਸਨ, ਉਹ ਸਾਰੇ ਗੁਰੂ ਮਹਾਰਾਜ ਜੀ ਦੀ ਤਾਬਿਆ ਵਿੱਚ ਖੜ੍ਹੇ ਸਨ। ਉਹ ਸਾਰੇ ਆਗਿਆ ਮੰਗ ਰਹੇ ਸਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ, ਮਹਾਰਾਜ ਇੱਕ ਵਾਰ ਆਗਿਆ ਦੇ ਦਿਓ, ਇੱਕ ਵਾਰ ਤੁਸੀਂ ਹੁਕਮ ਕਰ ਦਿਓ, ਵੇਖਿਓ ਅਸੀਂ ਕਿਵੇਂ ਇਹਨੇ ਦੁਸ਼ਟਾਂ ਦਾ ਨਾਸ਼ ਕਰ ਦਈਏ। ਪਰ ਜਦੋਂ ਸਤਿਗੁਰੂ ਜੀ ਨੇ ਸਾਰਿਆਂ ਨੂੰ ਇਹ ਹੁਕਮ ਦਿੱਤਾ ਹੈ, ਹੁਕਮ ਤਰਾਸ ਦੀ ਹਾਟ ਸਮਦਾਈ, ਗੁਰੂ ਦੇ ਹੁਕਮ ਦੇ ਅੱਗੇ ਉਹਨਾਂ ਦਾ ਕੋਈ ਵਾਸ ਨਹੀਂ ਚੱਲਿਆ, ਹੁਕਮ ਤੋਂ ਡਰਦੇ ਹੋਏ ਸਾਰੇ ਹੀ ਫਿਰ ਪਿੱਛੇ ਹਟ ਗਏ ਸਨ। ਕਿਸੇ ਨੇ ਵੀ ਫਿਰ ਆਪਣੀ ਸ਼ਕਤੀ ਨਹੀਂ ਲਾਈ ਅਤੇ ਨਾ ਕੋਈ ਸ਼ਕਤੀ ਲਾਉਣ ਵਾਸਤੇ ਅੱਗੇ ਆਇਆ ਹੈ। ਗੁਰੂ ਅਰਜਨ ਦੇਵ ਜੀ ਬਾਕੀ ਹਰ ਪ੍ਰਕਾਰ ਉਹ ਸਮਰੱਥ ਸਨ, ਅਤੇ ਸੱਜੇ ਹੱਥ ਵਿੱਚ ਲੱਖਾਂ ਹੀ ਸ਼ਕਤੀ ਰੂਪ ਕਲਮਾਂ ਉਹਨਾਂ ਦੇ ਹਨ, ਅਤੇ ਉਹਨਾਂ ਦੇ ਖੱਬੇ ਹੱਥ ਵਿੱਚ ਕਰੋੜਾਂ ਹੀ ਲੱਖਾਂ ਕਰੋੜਾਂ ਜਿਹੜੀਆਂ ਸ਼ਕਤੀ ਰੂਪ ਕਲਮਾਂ ਪਕੜੀਆਂ ਹੋਈਆਂ ਸਨ। ਕਾਨੀ ਦਾ ਅਰਥ ਤੀਰ ਵੀ ਹੁੰਦਾ ਹੈ, ਕਾਨੀ ਦਾ ਅਰਥ ਕਲਮ ਵੀ ਹੈ। ਸ਼ਕਤੀ ਰੂਪ ਲੱਖਾਂ ਕਰੋੜਾਂ ਤੀਰ ਉਹਨਾਂ ਦੇ ਹੱਥ ਵਿੱਚ ਨੇ, ਜਾਂ ਇਕੱਲਾ ਆਪਾਂ ਸ਼ਕਤੀਆਂ ਵੀ ਕਹਿ ਸਕਦੇ ਹਾਂ, ਕਿ ਉਹਨਾਂ ਦੇ ਸੱਜੇ ਖੱਬੇ ਹੱਥਾਂ ਵਿੱਚ ਲੱਖਾਂ ਸ਼ਕਤੀਆਂ ਸਨ। ਜੇਕਰ ਉਹ ਚਾਹੁੰਦੇ ਤਾਂ ਇੱਕ ਸ਼ਕਤੀ ਦੇ ਨਾਲ ਜਾਂ ਇੱਕ ਸ਼ਕਤੀ ਰੂਪੀ ਤੀਰ ਦੇ ਨਾਲ ਜੀ ਉਹ ਆਪਣਾ ਸ਼ਕਤੀ ਰੂਪ ਤੀਰ ਛੱਡਦੇ। ਬਾਦਸ਼ਾਹ, ਨਾ ਤੂੰ ਰਹਿਣਾ ਸੀ ਅਤੇ ਨਾ ਤੇਰੀ ਪਰਜਾ ਨੇ ਹੀ ਰਹਿਣਾ ਸੀ, ਨਾ ਇਹ ਆਕਾਸ਼ ਨਾ ਧਰਤੀ ਕਿਤੇ ਨਜ਼ਰ ਆਉਣੀ ਸੀ, ਅਤੇ ਸਾਰਿਆਂ ਨੂੰ ਉਹ ਮਲ ਕਰਕੇ ਨਾ ਜਿਵੇਂ ਖੀ ਉਡਾਈ ਦੀ ਹੈ, ਖੀ ਵਾਂਗ ਉਡਾ ਸਕਦੇ ਸਨ ਏਡੀ ਵੱਡੀ ਸ਼ਕਤੀ ਦੇ ਮਾਲਕ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ। ਅਤੇ ਫਿਰ ਹਾਂਜੀ ਪੜ੍ਹ ਦਿਓ, ਭਾਵੇਂ ਕੋਈ ਕਿੱਡਾ ਵੀ ਬਲੀ ਹੈ ਨਾ, ਬਲਵਾਨ ਹੈ, ਉਹਨਾਂ ਦੇ ਅੱਗੇ ਕੋਈ ਟਿਕ ਨਹੀਂ ਸਕਦਾ, ਪਰੰਤੂ ਉਹਨਾਂ ਨੇ ਇਹ ਜਿਹੜੀ ਖੇਡ ਇਸੇ ਤਰ੍ਹਾਂ ਹੀ ਖੇਡਣੀ ਸੀ, ਇਸੇ ਤਰ੍ਹਾਂ ਉਹਨਾਂ ਨੇ ਕਰਨਾ ਸੀ। ਬਲ ਹੁੰਦਿਆਂ ਵੀ ਜਿਵੇਂ ਇੱਕ ਨਿਰਬਲ ਮਨੁੱਖ ਹੁੰਦਾ ਹੈ, ਕਮਜ਼ੋਰ ਮਨੁੱਖ ਹੁੰਦਾ ਹੈ ਨਾ, ਇਸ ਤਰ੍ਹਾਂ ਉਹ ਸੰਸਾਰ ਦੇ ਵਿੱਚ ਵਿਚਰੇ, ਇਸ ਤਰ੍ਹਾਂ ਉਹ ਰਹੇ, ਇਸ ਤਰ੍ਹਾਂ ਉਹਨਾਂ ਨੇ ਇਹ ਸਾਰੇ ਕਸ਼ਟ ਸਹਾਰੇ ਹਨ। ਉਹਨਾਂ ਦੇ ਹਿਰਦੇ ਦੀ ਇਹ ਵਿਸ਼ੇਸ਼ਤਾ ਹੈ। ਸਾਈਂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਦੀ ਗੱਲ ਬਾਦਸ਼ਾਹ ਜਹਾਂਗੀਰ ਨੂੰ ਦੱਸ ਰਹੇ ਕਿ ਉਹਨਾਂ ਦੇ ਹਿਰਦੇ ਦੀ ਇਹ ਵਿਸ਼ੇਸ਼ਤਾ ਹੈ। ਕਿਸੇ ਵੀ ਸਮੇਂ ਉਹਨਾਂ ਦੇ ਅੰਦਰ ਫੁਰਨਾ ਨਹੀਂ ਸੀ ਉੱਠਦਾ, ਉਹ ਆਪਣੇ ਅੰਦਰ ਕੋਈ ਫੁਰਨਾ ਹੀ ਨਹੀਂ ਸੀ ਉੱਠਣ ਦਿੰਦੇ, ਅਤੇ ਹਮੇਸ਼ਾ ਸਹਿਜ ਅਵਸਥਾ ਵਿੱਚ ਰਹਿੰਦੇ ਸਨ, ਆਪਣੀ ਬਿਰਤੀ ਨੂੰ ਟਿਕਾ ਕੇ ਮਨ ਨੂੰ ਸ਼ੀਤਲ ਰੱਖਦੇ ਸਨ, ਅਤੇ ਹਮੇਸ਼ਾ ਹੀ ਆਤਮਕ ਰਸ ਦੇ ਵਿੱਚ ਉਹ ਮਗਨ ਰਹਿੰਦੇ ਸਨ, ਮਸਤ ਰਹਿੰਦੇ ਸਨ। ਜੀਵਨ ਮੁਕਤ ਅਵਸਥਾ ਦੇ ਵਿੱਚ ਆਨੰਦ ਮਾਣਦੇ ਸਨ, ਝੂਲਦੇ ਸਨ। ਹਮੇਸ਼ਾ ਉਹਨਾਂ ਦੀ ਬਿਰਤੀ ਇੱਕ ਰਸ ਰਹਿੰਦੀ ਸੀ, ਕਦੀ ਉਹ ਭੁੱਲਦੇ ਨਹੀਂ ਸੀ, ਆਤਮਕ ਰਸ ਜਿਹੜਾ ਹੈ ਨਾ ਉਹਨਾਂ ਨੂੰ ਭੁੱਲਦਾ ਨਹੀਂ ਸੀ, ਜਾਂ ਇਸ ਅਵਸਥਾ ਦੇ ਵਿੱਚੋਂ ਕਦੇ ਬਾਹਰ ਨਹੀਂ ਸੀ ਆਉਂਦੇ। ਮਨੁੱਖ ਕਈ ਵਾਰੀ ਕਹਿੰਦਾ ਹੈ ਕਿ ਮੈਂ ਬਾਣੀ ਪੜ੍ਹ ਰਿਹਾ ਸੀ, ਬੜਾ ਆਨੰਦ ਆਇਆ,
ਬੜਾ ਰਸ ਆਇਆ ਪਰ ਥੋੜ੍ਹੇ ਸਮੇਂ ਵਾਸਤੇ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੀ ਜੀਵਨ ਦੀ ਅਵਸਥਾ ਉਹਦੇ ਬਾਰੇ ਸਾਈਂ ਜੀ ਦੱਸ ਰਹੇ ਕਿ ਉਹਨਾਂ ਦੀ ਹਮੇਸ਼ਾ ਬਿਰਤੀ ਇੱਕ ਰਸ ਰਹਿੰਦੀ ਸੀ, ਆਤਮਕ ਰਸ ਦੇ ਵਿੱਚ ਉਹ ਮਗਨ ਰਹਿੰਦੇ ਸਨ, ਕਦੇ ਵੀ ਉਹਨਾਂ ਦੀ ਬਿਰਤੀ ਵਿੱਚ ਕੋਈ ਫਰਕ ਨਹੀਂ ਸੀ ਪੈਂਦਾ। ਕਹਿਣ ਲੱਗੇ ਕਿ ਜੇ ਉਹਨਾਂ ਦੇ ਅੰਦਰ ਦੁੱਖ ਹੁੰਦਾ, ਭਾਵੇਂ ਤੁਸੀਂ ਉਹਨਾਂ ਨੂੰ ਦੁੱਖ ਦੇਣ ਵਾਸਤੇ ਜਾਂ ਦੁਖੀ ਕਰਨ ਵਾਸਤੇ ਬੜਾ ਯਤਨ ਕੀਤਾ ਹੈ, ਜੇ ਉਹਨਾਂ ਦੇ ਅੰਦਰ ਦੁੱਖ ਹੁੰਦਾ ਤਾਂ ਹੀ ਉਹਨਾਂ ਦੇ ਅੰਦਰੋਂ ਕੋਈ ਦੁੱਖ ਦੀ ਆਵਾਜ਼ ਨਿਕਲਦੀ ਨਾ। ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁਖੀ ਕਰਨ ਵਾਸਤੇ, ਦੁੱਖ ਦੇਣ ਵਾਸਤੇ ਹੀ ਇਹ ਚੰਦੂ ਨੇ ਸਾਰੀਆਂ ਸਾਜਿਸ਼ਾਂ ਰਚੀਆਂ। ਉਹਨਾਂ ਨੂੰ ਪਹਿਲਾਂ ਤੱਤੀ ਤਵੀ 'ਤੇ ਬਿਠਾਇਆ, ਫਿਰ ਸੀਸ ਵਿੱਚ ਤੱਤੀ ਰੇਤ ਪਾਈ, ਫਿਰ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਦੁਖੀ ਹੋ ਜਾਣ ਅਤੇ ਇਹਨਾਂ ਦੇ ਅੰਦਰੋਂ ਦੁੱਖ ਕਰਕੇ ਇਹ ਆਵਾਜ਼ ਆਵੀ ਕਿ ਜੋ ਤੂੰ ਕਹਿ ਰਿਹਾ ਅਸੀਂ ਤੇਰੀ ਗੱਲ ਮੰਨਣ ਵਾਸਤੇ ਤਿਆਰ ਹਾਂ। ਸਤਿਸੰਗ ਜੀ ਜਿਹੜੇ ਉਹਨਾਂ ਨੂੰ ਦੁਖੀ ਕਰਨ ਵਾਸਤੇ ਦੁੱਖ ਦੇ ਰਹੇ ਸਨ, ਉਹ ਖੁਦ ਦੁਖੀ ਹੋ ਗਏ, ਉਹ ਆਪ ਕਲਪ ਗਏ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁਖੀ ਨਹੀਂ ਕਰ ਸਕੇ ਜਾਂ ਉਹਨਾਂ ਦੇ ਅੰਦਰ ਨੂੰ ਦੁੱਖ ਨਹੀਂ ਪਹੁੰਚਾ ਸਕੇ। ਇਹ ਸਾਈਂ ਮੀਆਂ ਮੀਰ ਜੀ ਦੱਸ ਰਹੇ ਨੇ ਕਿ ਉਹਨਾਂ ਦੇ ਅੰਦਰ ਜੇ ਕੋਈ ਦੁੱਖ ਹੁੰਦਾ ਜਾਂ ਉਹ ਅੰਦਰੋਂ ਦੁਖੀ ਹੁੰਦੇ ਤਾਂ ਹੀ ਉਹਨਾਂ ਦੀ ਰਸਨਾ ਤੋਂ ਕੁਛ ਦੁੱਖ ਵਾਲਾ ਸ਼ਬਦ ਨਿਕਲਦਾ ਨਾ। ਉਹਨਾਂ ਦੇ ਅੰਦਰ ਕੋਈ ਦੁੱਖ ਨਹੀਂ, ਉਹ ਅੰਦਰੋਂ ਕੋਈ ਦੁਖੀ ਨਹੀਂ, ਇਸੇ ਕਰਕੇ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤੇ ਕਿ ਤੇਰਾ ਕੀ ਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਵਾਂਗ। ਜਿਹੜਾ ਅੰਦਰੋਂ ਇੱਕ ਰਸ ਜੁੜਿਆ ਹੈ, ਅੰਦਰੋਂ ਸ਼ਾਂਤ ਹੈ, ਅਡੋਲ ਹੈ, ਅੰਦਰੋਂ ਜਿਹੜਾ ਸੁਖੀ ਹੈ, ਸਤਿਸੰਗਤ ਜੀ ਉਹਦੀ ਰਸਨਾ ਤੋਂ ਹੀ ਇਹ ਸ਼ਬਦ ਨਿਕਲ ਸਕਦੀ ਹੈ। ਸਾਡੇ ਵਰਗੇ ਅੰਦਰੋਂ ਦੁਖੀ ਹੁੰਦੇ, ਬਾਹਰੋਂ ਅਸੀਂ ਬੜੇ ਬਾਣੀ ਦੇ ਸ਼ਬਦ ਪੜ੍ਹ ਪੜ੍ਹ ਕੇ ਸੜਾਉਂਦੇ ਹਾਂ, ਪਰ ਅੰਦਰ ਜਿਹੜਾ ਦੁੱਖ ਹੁੰਦਾ ਹੈ, ਬਾਣੀ ਅੰਦਰ ਨੂੰ ਸ਼ਾਂਤ ਕਰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਵਸਥਾ ਬਾਰੇ ਇੱਥੇ ਜ਼ਿਕਰ ਕਰ ਰਹੇ ਨੇ ਸਾਈਂ ਜੀ ਕਿ ਭਾਵੇਂ ਉਹਨਾਂ ਨੂੰ ਦੁੱਖ ਦੇਣ ਵਾਸਤੇ, ਦੁਖੀ ਕਰਨ ਵਾਸਤੇ, ਉਹਨਾਂ ਦੀ ਰਸਨਾ ਤੋਂ ਦੁੱਖ ਵਾਲੇ ਸ਼ਬਦ ਕਢਾਉਣ ਵਾਸਤੇ ਬੜਾ ਯਤਨ ਕੀਤਾ ਗਿਆ, ਪਰ ਉਹਨਾਂ ਦੇ ਅੰਦਰੋਂ ਕੋਈ ਦੁੱਖ ਵਾਲਾ ਸ਼ਬਦ ਬਾਹਰ ਨਹੀਂ ਆਇਆ, ਉਹਨਾਂ ਨੂੰ ਕੋਈ ਅੰਦਰੋਂ ਦੁਖੀ ਨਹੀਂ ਕਰ ਸਕਿਆ। ਉਹਦੇ ਸੁੱਖ ਸਰੂਪ ਨੇ, ਕੋਈ ਰੱਬ ਨੂੰ ਦੁਖੀ ਕਰ ਸਕਦਾ ਹੈ? ਮਨੁੱਖ ਜਿੰਨੀ ਮਰਜ਼ੀ ਯਤਨ ਕਰ ਲਵੇ ਸਤਸੰਗਤ ਜੀ, ਕੋਈ ਆਖੀ ਕਿ ਮੈਂ ਰੱਬ ਨੂੰ ਦੁਖੀ ਕਰ ਦੇਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਰੱਬ ਸਨ, ਖੁਦਾ ਸਨ, ਸੰਸਾਰ ਨੇ ਬੜਾ ਯਤਨ ਕੀਤਾ ਉਹਨਾਂ ਨੂੰ ਦੁਖੀ ਕਰਨ ਵਾਸਤੇ, ਦੁੱਖ ਦੇਣ ਵਾਸਤੇ, ਪਰ ਜਿਹੜੇ ਉਹਨਾਂ ਨੂੰ ਦੁੱਖ ਦੇਣਾ ਚਾਹੁੰਦੇ ਸਨ ਆਪ ਦੁਖੀ ਹੋ ਗਏ, ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੁਖੀ ਨਹੀਂ ਕਰ ਸਕੇ। ਸਤਸੰਗਤ ਜੀ ਉਹ ਸੰਸਾਰ ਦੇ ਦੁੱਖ ਨੂੰ ਵੇਖ ਕਰਕੇ ਉਹਨਾਂ ਨੇ ਇਹ ਵਚਨ ਕਹੇ ਨੇ ਕਿ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਤਨ ਤਨ ਹੋਸੀ ਸ਼ਾਰ ਜਾਣੈ ਕੋਈ ਜਨ। ਇਹ ਗੱਲ ਕੋਈ ਗੁਰੂ ਦਾ ਪਿਆਰਾ ਵਿਰਲਾ ਹੀ ਜਾਣਦਾ ਹੈ, ਸਮਝਦਾ ਹੈ ਕਿ ਸਭ ਕੁਝ ਖੇ ਹੈ, ਇਸਨੇ ਮਿੱਟੀ ਹੋ ਜਾਣਾ ਹੈ, ਇਹ ਸਾਰਾ ਸੰਸਾਰ ਜਿਹੜਾ ਹੈ ਫਨਾ ਹੋਣ ਵਾਲਾ ਹੈ। ਪਰ ਸਤਿਗੁਰੂ ਜੀ ਗੁਰਬਾਣੀ ਵਿੱਚ ਇਸ ਸੰਸਾਰ ਦੀ ਹਾਲਤ ਜਿਹੜੀ ਉਹਨਾਂ ਵੇਖੀ ਹੈ, ਸਤਿਗੁਰੂ ਜੀ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਦੁਖੀ ਹੈ, ਕੋਈ ਕਿਸ ਕਰਕੇ, ਕੋਈ ਕਿਸ ਕਰਕੇ, ਕੋਈ ਨਾ ਕੋਈ ਕਾਰਨ ਹੈ, ਕਿਸੇ ਕਿਸੇ ਕਾਰਨ ਕਰਕੇ ਹਰ ਇੱਕ ਮਨੁੱਖ ਕੋਈ ਨਾ ਕੋਈ ਅੰਦਰੋਂ ਦੁਖਦਾ ਹੈ, ਦੁਖੀ ਹੈ। ਪਰ ਜੇ ਕੋਈ ਰੱਬ ਨੂੰ ਦੁਖੀ ਕਰਨਾ ਚਾਹੇ, ਰੱਬ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਹਾਂ, ਰੱਬ ਉਦੋਂ ਦੁਖੀ ਹੁੰਦਾ ਹੈ, ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੀ ਸੁਖੀ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ। ਕਿ ਰੱਬ ਦੇ ਪਿਆਰਿਆਂ ਨੂੰ ਜਦੋਂ ਦੁੱਖ ਦਿੰਦਾ ਹੈ ਨਾ ਕੋਈ, ਉਦੋਂ ਜ਼ਰੂਰ ਉਹਨੂੰ ਦੁੱਖ ਹੁੰਦਾ ਹੈ। ਉਦਾਂ ਕੋਈ ਰੱਬ ਨੂੰ ਡਾਇਰੈਕਟਲੀ ਸਿੱਧਾ ਕੋਈ ਉਹਨੂੰ ਦੁਖੀ ਕਰਨਾ ਚਾਹੇ ਨਾ, ਤਾਂ ਰੱਬ ਕਦੇ ਦੁਖੀ ਨਹੀਂ ਹੁੰਦਾ, ਉਹਨੂੰ ਕੋਈ ਦੁਖੀ ਨਹੀਂ ਕਰ ਸਕਦਾ। ਹਾਂ, ਰੱਬ ਦੇ ਪਿਆਰਿਆਂ ਨੂੰ ਜਦੋਂ ਕੋਈ ਦੁੱਖ ਦਿੰਦਾ ਤਾਂ ਉਹ ਦੁੱਖ ਆਪਣੇ ਪਿਆਰਿਆਂ ਨੂੰ ਨਹੀਂ ਆਉਣ ਦਿੰਦਾ, ਉਹ ਆਪਣੇ 'ਤੇ ਫਿਰ ਸਹਾਰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਸੰਤਨ ਦੁੱਖ ਪਾਏ ਅਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੀ। ਜੇ ਕੋਈ ਰੱਬ ਦੇ ਪਿਆਰਿਆਂ ਨੂੰ ਸੁੱਖ ਦਿੰਦਾ ਹੈ, ਸੁਖੀ ਕਰਦਾ ਹੈ, ਉਹਦੇ ਨਾਲ ਫਿਰ ਰੱਬ ਨੂੰ ਵੀ ਸੁੱਖ ਮਿਲਦਾ ਹੈ। ਰੱਬ
ਜਿਹੜੀ ਸੁੱਖ ਦਿੰਦੀ ਉਹਨਾਂ ਨੂੰ ਸੁਖੀ ਕਰਦਾ ਹੈ ਅਤੇ ਜਿਹੜਾ ਦੁੱਖ ਦਿੰਦਾ ਉਹਨੂੰ ਫਿਰ ਦੁਖੀ ਕਰਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਦੇ ਵਚਨ ਨੇ ਹਰਨਾਕਸ਼ ਨੂੰ ਦੁੱਖ ਦੇਣ ਵਾਲਾ ਉਹਦਾ ਪਿਤਾ ਸੀ। ਜਦੋਂ ਸਤਿਸੰਗ ਜੀ ਹਰਨਾਕਸ਼ ਨੂੰ ਦੁਖੀ ਕਰਨ ਹਰਨਾਕਸ਼ ਨੇ ਜਦੋਂ ਆਪਣੇ ਪੁੱਤਰ ਨੂੰ ਭਗਤ ਪ੍ਰਹਿਲਾਦ ਜੀ ਨੂੰ ਦੁਖੀ ਕੀਤਾ ਹੈ ਫਿਰ ਰੱਬ ਆਪ ਆਇਆ ਹੈ। ਰੱਬ ਨੇ ਆਪ ਆਣ ਕੇ ਫਿਰ ਜਿਹੜਾ ਦੁੱਖ ਦੇਣ ਵਾਲਾ ਸੀ ਨਾ ਉਹਦਾ ਅੰਤ ਕੀਤਾ। ਇਸ ਕਰਕੇ ਇੱਥੇ ਵਚਨ ਆ ਰਿਹਾ ਹੈ ਕਿ ਜੇ ਕੋਈ ਰੱਬ ਨੂੰ ਦੁਖੀ ਕਰਦਾ ਹੈ ਤਾਂ ਸਤਿਸੰਗ ਜੀ ਉਹ ਆਪ ਦੁਖੀ ਹੋ ਜਾਂਦਾ ਹੈ, ਰੱਬ ਦੁਖੀ ਨਹੀਂ ਹੁੰਦਾ। ਰੱਬ ਦੇ ਪਿਆਰਿਆਂ ਨੂੰ ਜੇ ਕੋਈ ਦੁਖੀ ਕਰਦਾ ਜ਼ਰੂਰ ਉਹਨੂੰ ਦੁੱਖ ਪਹੁੰਚਦਾ ਹੈ ਅਤੇ ਜਿਹੜਾ ਦੁੱਖ ਦਿੰਦਾ ਹੈ ਫਿਰ ਉਹਦਾ ਉਹ ਅੰਤ ਕਰਦਾ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਖੇਡ ਦੇ ਵਿੱਚ ਰਹਿ ਕੇ ਇਸ ਬਾਣੀ ਵਿੱਚ ਰਹਿ ਕੇ ਆਪਣੇ ਜਿਹੜੇ ਪ੍ਰਾਣ ਨੇ ਰਾਵੀ ਦੇ ਕੰਢੇ 'ਤੇ ਤਿਆਗ ਕਰਕੇ ਸੱਚਖੰਡ ਗਮਨ ਕੀਤਾ ਹੈ ਅਤੇ ਉਹਨਾਂ ਦਾ ਜਿਹੜਾ ਸਰੀਰ ਸੀ ਉਹਨਾਂ ਦੇ ਸਿਖਾ ਨੇ ਚੰਦਨ ਦੀ ਸਿਖਾ ਚਿਖਾ ਬਣਾ ਕਰਕੇ ਚੰਦਨ ਦੀ ਚਿਖਾ ਵਿੱਚ ਉਹਨਾਂ ਦੇ ਸਰੀਰ ਦਾ ਫਿਰ ਅੰਤਿਮ ਸੰਸਕਾਰ ਕੀਤਾ। ਉਸ ਸਮੇਂ ਫਿਰ ਬੇਅੰਤ ਸੰਗਤਾਂ ਇੱਕ ਥਾਂ ਇਕੱਤਰ ਹੋਈਆਂ, ਬਹੁਤੀਆਂ ਸੰਗਤਾਂ ਨੇ ਇੱਕ ਥਾਂ ਇਕੱਠ ਕੀਤਾ। ਜਦੋਂ ਉਹਨਾਂ ਦਾ ਫਿਰ ਅੰਤਿਮ ਸਮਾਂ ਆਇਆ, ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਸੰਗਤਾਂ ਨੇ ਇਕੱਤਰ ਹੋ ਕੇ ਜਦੋਂ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਨਾ, ਅਤੇ ਉਸ ਵੇਲੇ ਫਿਰ ਜਿਵੇਂ ਬੱਦਲ ਵਰਖਾ ਕਰਦੀ ਹੈ ਇਸ ਤਰ੍ਹਾਂ ਸਿੱਖ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਬਹੁਤ ਜ਼ਿਆਦੀਆਂ ਸੁਗੰਧੀਆਂ ਜਿਹੜੀਆਂ ਨੇ ਉਹਨਾਂ ਦਾ ਛਿੜਕਾਅ ਕੀਤਾ। ਉਸ ਸਮੇਂ ਲਾਹੌਰ ਜਿਹੜਾ ਸ਼ਹਿਰ ਸੀ ਸੰਗਤਾਂ ਦੀ ਇੰਨੀ ਗਿਣਤੀ ਕਿ ਸਰ ਭਰ ਗਏ ਹੈ, ਬਹੁਤ ਜ਼ਿਆਦਾ ਸੰਗਤ ਦੀ ਇਕੱਤਰਤਾ ਹੋਈ। ਉਸ ਸਥਾਨ 'ਤੇ ਫਿਰ ਗੁਰੂ ਕੇ ਪਿਆਰੇ ਨੇ ਗੁਰਬਾਣੀ ਦਾ ਬੜਾ ਕੀਰਤਨ ਕੀਤਾ। ਸਤਿਸੰਗਤ ਜੀ ਸਾਰੀ ਗੱਲ ਸੁਣ ਕੇ ਨਾ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਬਾਦਸ਼ਾਹ ਮਨ ਵਿੱਚ ਬੜਾ ਹੈਰਾਨ ਹੋਇਆ ਹੈ। ਫਿਰ ਉਸ ਸਮੇਂ ਦੇ ਕੋਲੋਂ ਸਾਈਂ ਮੀਆਂ ਮੀਰ ਜੀ ਦੇ ਪਾਸ ਕੋਈ ਬੋਲ ਬੋਲਿਆ ਨਹੀਂ ਗਿਆ, ਸੁਣ ਕੇ ਇੰਨਾ ਬੇਵੱਸ ਹੋ ਗਿਆ ਇਹਦੇ ਕੋਲੋਂ ਰਸਨ ਤੋਂ ਕੁਝ ਬੋਲ ਬੋਲੇ ਨਹੀਂ ਗਏ। ਉਸ ਸਮੇਂ ਪੀਰ ਜੀ ਨੂੰ ਵੰਦਨਾ ਕੀਤੀ ਅਤੇ ਵਾਪਸ ਆਪਣੇ ਘਰ ਆ ਗਿਆ। ਮਨ ਵਿੱਚ ਸੋਚਦਾ ਹੈ ਕਿ ਜਿਹੜਾ ਅਪਰਾਧ ਚੰਦੂ ਨੇ ਕੀਤਾ ਹੈ ਰੱਬ ਦੇ ਪਿਆਰੇ ਇਸ ਗੱਲ ਦਾ ਮੈਨੂੰ ਦੋਸ਼ ਦਿੰਦੇ ਆ ਕਿ ਇਸ ਵਿੱਚ ਮੈਂ ਦੋਸ਼ੀ ਹਾਂ ਕਿ ਇਹ ਜਿਹੜਾ ਚੰਦੂ ਹੈ ਹਮੇਸ਼ਾ ਮੇਰੇ ਕੋਲ ਗੁਰੂ ਦੀ ਇਹ ਚੁਗਲੀ ਕਰਦਾ ਸੀ ਕਿ ਇਹਨਾਂ ਨੇ ਆਪਣੇ ਪਾਸ ਚੋਰ ਰੱਖੇ ਹਨ ਅਤੇ ਇਹ ਜਿਹੜਾ ਦੁਰਾਚਾਰੀ ਦੁਸ਼ਟ ਹਮੇਸ਼ਾ ਮੇਰੇ ਕੋਲ ਝੂਠ ਬੋਲਦਾ ਰਿਹਾ ਹੈ ਅਤੇ ਇਸ ਨੇ ਇਹ ਜਿਹੜਾ ਖੋਟਾ ਕਰਮ ਕੀਤਾ ਹੈ ਇਹ ਮਾੜੀ ਕਰਮ ਸਾਰੇ ਜਿਹੜੇ ਨੇ ਨਾ ਭੈੜੇ ਕਰਮ ਇਹਨੇ ਆਪ ਕੀਤੇ ਹੈ, ਇਹਨਾਂ ਕਰਮਾਂ ਦੀ ਸਜ਼ਾ ਮੈਨੂੰ ਮਿਲੇਗੀ ਕਿਉਂਕਿ ਮੈਂ ਵੀ ਇਹਦੇ ਨਾਲ ਹੀ ਹਾਂ, ਮੈਨੂੰ ਵੀ ਇਸ ਸਾਰੀ ਕਹਾਣੀ ਦੇ ਵਿੱਚ ਇਸ ਨੇ ਸ਼ਾਮਿਲ ਕੀਤਾ ਹੈ, ਇਸ ਕਰਕੇ ਜਿਹੜੇ ਭੈੜੇ ਕਰਮ ਨੇ ਇਹ ਮੈਨੂੰ ਨਰਕਾਂ ਦੇ ਵਿੱਚ ਪਾਉਣਗੇ, ਨਰਕਾਂ ਦੇ ਵਿੱਚ ਸੁੱਟਣਗੇ। ਅਤੇ ਹੁਣ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਹੈ, ਉਹਨਾਂ ਦੇ ਕੋਲ ਜਾ ਕੇ ਮੈਂ ਆਪਣੀ ਭੁੱਲ ਵਾਸਤੇ ਖਿਮਾ ਯਾਚਨਾ ਕਰਾਂ। ਇਹ ਜਿਹੜੇ ਬੜੇ ਭਿਆਨਕ ਅਪਰਾਧ ਨੇ, ਬਹੁਤ ਵੱਡਾ ਅਪਰਾਧ ਹੈ ਰੱਬ ਦੀ ਪਿਆਰੀ ਨੂੰ ਮਾਰਨਾ, ਉਹਨੂੰ ਦੁੱਖ ਦੇਣਾ। ਸਤਿਸੰਗ ਜੀ ਇਹ ਬਹੁਤ ਵੱਡਾ ਇੱਕ ਦੋਸ਼ ਹੈ, ਬੜਾ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਬਾਦਸ਼ਾਹ ਵੀ ਇਸ ਗੱਲ ਨੂੰ ਸਮਝਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੋ ਸ਼ਹਾਦਤ ਹੋਈ ਹੈ ਇਹ ਮੇਰੇ ਰਾਜ ਭਾਗ ਵਿੱਚ ਹੋਈ ਹੈ ਅਤੇ ਮੇਰੇ ਕੋਲੋਂ ਇਹ ਕਰਵਾਈ ਹੈ, ਦੁਸ਼ਟਾਂ ਨੇ ਮੈਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ, ਇਹ ਬਹੁਤ ਵੱਡਾ ਅਪਰਾਧ ਹੈ, ਬੜੀ ਭੈੜੇ ਕਰਮ ਨੇ ਜਿਹੜੇ ਮੈਂ ਸੁਣੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਹੜੀਆਂ ਸਜ਼ਾਵਾਂ ਦਿੱਤੀਆਂ, ਇਹ ਭੈੜੇ ਕਰਮ ਮੈਨੂੰ ਨਰਕਾਂ ਦੇ ਵਿੱਚ ਸੁੱਟਣਗੇ,
ਅਤੇ ਇਹਨਾਂ ਨਰਕਾਂ ਦੀ ਅੱਗ ਤੋਂ ਬਚਣ ਵਾਸਤੇ, ਨਰਕਾਂ ਦੇ ਦੁੱਖ ਤੋਂ ਬਚਣ ਵਾਸਤੇ ਉਹਨਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਨਾ ਇਹ ਵੱਡੇ ਵੱਡੇ ਅਪਰਾਧ ਹੁਣ ਮੈਂ ਬਖਸ਼ਾ ਲਵਾਂ, ਹੁਣ ਇੱਥੇ ਨੇ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਉਹਨਾਂ ਨੂੰ ਬੇਨਤੀ ਕਰਾਂ ਕਿ ਮੇਰਾ ਇਹ ਗੁਨਾਹ ਬਖਸ਼ ਦੇਵੋ, ਅਤੇ ਕਰੂੰ ਪ੍ਰਸੰਨ ਚੰਦੂ ਗਹਿ ਦੇਹੋਂ, ਅਤੇ ਮੈਂ ਚੰਦੂ ਨੂੰ ਗ੍ਰਿਫਤਾਰ ਕਰਵਾ ਕੇ ਉਹਨਾਂ ਨੂੰ ਪ੍ਰਸੰਨ ਕਰ ਲਵਾਂਗਾ। ਹੱਥ ਜੋਰ ਕਰ ਖਤਾ ਸ਼ਮੈ ਹੋਂ, ਜੋ ਮੇਰੇ ਕੋਲੋਂ ਖਤਾ ਹੋਈਆਂ ਨੇ, ਭੁੱਲਾਂ ਹੋਈਆਂ ਨੇ, ਚੰਦੂ ਦੀ ਗ੍ਰਿਫਤਾਰੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਮੈਂ ਉਹਨਾਂ ਦੀ ਮੁਆਫ਼ੀ ਮੰਗਾਂਗਾ। ਜਦੋਂ ਸਤਿਗੁਰੂ ਜੀ ਮੇਰੇ ਗੁਨਾਹ ਬਖਸ਼ ਦੇਣਗੇ ਨਾ, ਫਿਰ ਮੈਂ ਅਪਰਾਧਾਂ ਤੋਂ ਰਹਿਤ ਹੋਵਾਂਗਾ, ਮੇਰੀ ਫਿਰ ਪਾਪ ਕੱਟੇ ਜਾਣਗੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੇ 'ਤੇ ਖੁਸ਼ ਹੋ ਜਾਣਗੇ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਸੰਨਤਾ ਮੈਨੂੰ ਮਿਲ ਜਾਵੇਗੀ ਨਾ, ਫਿਰ ਮੇਰੇ ਜਿੰਨੇ ਵੀ ਅਪਰਾਧ ਨੇ ਉਹ ਕੱਟੇ ਜਾਣਗੇ। ਆਵੇ ਤੂਰਨ ਚਾਹਤ ਸ਼ਾਹੂ ਸਾਹ ਸੰਗ ਜੀ। ਇਸ ਤਰ੍ਹਾਂ ਬਾਦਸ਼ਾਹ ਨਾ ਆਪਣੇ ਘਰ ਸੋਚਦਾ ਪਹੁੰਚਿਆ, ਮਹਿਲਾਂ ਵਿੱਚ ਪਹੁੰਚਿਆ, ਅਤੇ ਇਹਦੇ ਅੰਦਰ ਇੱਕੋ ਹੀ ਚਾਹ ਨਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਤੀ ਆਉਣ, ਮੈਨੂੰ ਛੇਤੀ ਆਪਣੇ ਦਰਸ਼ਨ ਦੇਣ। ਮਨ ਵਿੱਚ ਸੋਚਦਾ ਹੈ ਕਿ ਹੁਣ ਵਜ਼ੀਰ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਿਆ ਹੈ। ਇੱਧਰ ਸਤਿਸੰਗ ਜੀ, ਵਜ਼ੀਰ ਖਾਂ ਮਨ ਵਿੱਚ ਬੜੀ ਖੁਸ਼ੀ ਧਾਰਨ ਕਰਕੇ ਸਤਿਗੁਰੂ ਜੀ ਦੇ ਕੋਲ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਪਹੁੰਚਿਆ ਹੈ। ਬੜੀ ਨਿਮਰਤਾ ਦੇ ਨਾਲ ਇਸ ਨੇ ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ। ਇਹਦੇ ਅੰਦਰ ਗੁਰੂ ਕੇ ਦਰਸ਼ਨਾਂ ਦੀ ਐਸੀ ਪਿਆਸ ਹੈ ਜਿਵੇਂ ਕਿਸੇ ਪਿਆਸੇ ਨੂੰ ਪਾਣੀ ਦੀ ਪਿਆਸ ਲੱਗੀ ਹੁੰਦੀ ਹੈ ਨਾ, ਜਲ ਦੀ ਪਿਆਸ ਜਿਵੇਂ ਕਿਸੇ ਨੂੰ ਲੱਗਦੀ ਹੈ ਅਤੇ ਉਹ ਪਾਣੀ ਵੱਲ ਨੂੰ ਭਜਿਆ ਜਾਂਦਾ ਹੈ। ਇਹਦੇ ਅੰਦਰ ਗੁਰੂ ਦਾ ਐਸਾ ਪਿਆਰ ਹੈ, ਗੁਰੂ ਦਰਸ਼ਨਾਂ ਦੀ ਐਸੀ ਖਿੱਚ ਹੈ, ਇਹ ਗੁਰੂ ਕੇ ਦਰਸ਼ਨਾਂ ਨੂੰ ਹਰ ਸਮੇਂ ਲੋਚਦਾ ਰਹਿੰਦਾ, ਜਿਵੇਂ ਗੁਰੂ ਕੀ ਬਾਣੀ ਵਿੱਚ ਆਪਾਂ ਪੜ੍ਹ

ਸਮੀਤ ਸਭ ਕੁਸ਼ਲ ਆਨੰਦ ਹੈ ਨਾ, ਸਭ ਠੀਕ ਠਾਕ ਹੈ। ਤੇ ਜਿਵੇਂ ਤੁਸੀਂ ਬਾਦਸ਼ਾਹ ਨੂੰ ਦੇਖਿਆ, ਬਾਦਸ਼ਾਹ ਦੀ ਵੀ ਖਬਰ ਸਾਨੂੰ ਦੱਸਣਾ ਕਰੋ। ਕਿਰਪਾ ਭਰੀ ਸੁਣ ਸੁੰਦਰ ਬੈਨ। ਮੀਰ ਦੀ ਨਜ਼ਰ ਜਦੋਂ ਸਤਿਗੁਰੂ ਜੀ ਦੀ ਪਈ ਹੈ, ਕਿਰਪਾ ਭਰੀ ਜਦੋਂ ਬਚਨ ਸੁਣੇ, ਰਸੀਲੇ ਬਚਨ ਵਜ਼ੀਰ ਖਾਂ ਨੇ ਸਤਿਗੁਰੂ ਜੀ ਦੇ ਸੁਣੇ ਹਨ, ਉਸ ਸਮੇਂ ਸਤਿਗੁਰੂ ਜੀ ਦੇ ਐਸੇ ਪਿਆਰ ਅਤੇ ਸਤਿਕਾਰ ਵਾਲੇ ਬਚਨ ਸੁਣ ਕੇ ਨਾ ਸਾਧ ਸੰਗਤ ਜੀ, ਵਜ਼ੀਰ ਖਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ। ਜਦੋਂ ਕਿਹਾ ਨਾ ਕਿ ਗੁਰੂ ਕੇ ਪਿਆਰੀ ਵਜ਼ੀਰ ਖਾਂ, ਆ ਪਰਿਵਾਰ ਬਾਰੇ ਦੱਸ, ਤੇਰਾ ਪਰਿਵਾਰ ਚੜ੍ਹਦੀ ਕਲਾ 'ਚ ਹੈ, ਬਾਦਸ਼ਾਹ ਦੀ ਕੀ ਹਾਲਤ ਹੈ ਉਹਦੇ ਬਾਰੇ ਦੱਸ। ਵੇਖੋ ਸਤਿਸੰਗ ਜੀ, ਇੱਕ ਬੰਦਾ ਹੈ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਲ੍ਹੇ ਵਿੱਚ ਬੰਦ ਕੀਤਾ ਹੋਇਆ ਹੈ। ਗੁਰੂ ਮਹਾਰਾਜ ਜੀ ਨੂੰ 40 ਦਿਨ ਵਾਸਤੇ ਕਹਿੰਦਾ ਕਿ ਮਹਾਰਾਜ ਤੁਸੀਂ ਉੱਥੇ ਜਾ ਕੇ ਜਾਪ ਕਰੋ, ਇਹਦੇ ਨਾਲ ਮੇਰਾ ਭਲਾ ਹੋਵੇਗਾ। ਫਿਰ 40 ਦਿਨਾਂ ਤੋਂ ਵਧੀਕ ਉੱਪਰ ਸਾਂਭਾ ਹੋ ਗਿਆ ਅਤੇ ਫਿਰ ਵੀ ਇਹਨੂੰ ਚੇਤਾ ਨਹੀਂ। ਸਤਿਗੁਰੂ ਜੀ ਫਿਰ ਵੀ ਉਹਦੇ ਬਾਰੇ ਪੁੱਛਦੇ ਹੈ ਕਿ ਬਾਦਸ਼ਾਹ ਦੀ ਕੀ ਹਾਲਤ ਹੈ, ਉਹਦੇ ਬਾਰੇ ਵੀ ਦੱਸਣਾ ਕਰ। ਇਹ ਗੱਲ ਸੁਣ ਕੇ ਵਜ਼ੀਰ ਖਾਂ ਦੀਆਂ ਅੱਖਾਂ ਭਰ ਆਈਆਂ ਹਨ, ਹੱਥ ਜੋੜ ਕੇ ਬੜੇ ਪਿਆਰ ਨਾਲ ਵਜ਼ੀਰ ਖਾਂ ਕਹਿਣ ਲੱਗਾ, ਮਹਾਰਾਜ ਤੁਹਾਡੀ ਬੜੀ ਕਿਰਪਾ ਹੈ, ਬੜੀ ਦਇਆ ਹੈ।

ਪਰਿਵਾਰ ਸਮੇਤ ਸਭ ਕੁਝ ਠੀਕ ਹੈ, ਬਾਦਸ਼ਾਹ ਵੀ ਚੜ੍ਹਦੀ ਕਲਾ ਵਿੱਚ ਹੈ। ਮਹਾਰਾਜ, ਮੈਨੂੰ ਆਪ ਜੀ ਤੋਂ ਨਾ ਲੱਜਾ ਆਉਂਦੀ ਹੈ, ਇਹਨਾਂ ਸ਼ਰਮਿੰਦਗੀ ਜਿਹੜੀ ਆਪ ਜੀ ਦੇ ਸਾਹਮਣੇ ਆ ਕੇ ਆਉਂਦੀ ਹੈ, ਕਿਉਂਕਿ ਆਪ ਜੀ ਬੜੀ ਦਿਨਾਂ ਦੀ ਇੱਥੇ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਬੈਠੇ ਹੋ, ਮੇਰੇ ਕੋਲ ਕੋਈ ਸ਼ੁਭ ਕਾਰਜ ਨਹੀਂ ਹੋ ਸਕਿਆ, ਆਪ ਜੀ ਦੀ ਕੋਈ ਮੈਂ ਸੇਵਾ ਨਹੀਂ ਕਰ ਸਕਿਆ, ਸਤਿਕਾਰ ਨਹੀਂ ਕਰ ਸਕਿਆ, ਜਾਂ ਆਪ ਜੀ ਦੇ ਬਾਹਰ ਆਉਣ ਵਾਸਤੇ ਮੇਰੇ ਕੋਈ ਯਤਨ ਹੀ ਨਹੀਂ ਹੋਇਆ। ਮੈਂ ਭਾਵੇਂ ਬਾਦਸ਼ਾਹ ਜੀ ਕੋਲ ਨੌਕਰੀ ਕਰਦਾ ਹਾਂ ਮਹਾਰਾਜ, ਮੈਨੂੰ ਇਸ ਕਰਕੇ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਮਹਾਰਾਜ, ਫਿਰ ਵੀ ਆਪ ਜੀ ਸਾਰੀ ਘਟਨ ਦੀ ਮਾਲਕ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਅਤੇ ਕੌਣ ਆਪ ਜੀ ਦਾ ਹੇਤੂ ਹੈ, ਕੌਣ ਅਨਹੇਤੂ ਹੈ, ਕਿਹੜਾ ਆਪ ਜੀ ਦੇ ਨਾਲ ਪਿਆਰ ਕਰਦਾ ਹੈ, ਕਿਹੜਾ ਆਪ ਜੀ ਦਾ ਨਿਰਾਦਰ ਕਰਦਾ, ਇਹ ਸਭ ਕੁਝ ਆਪ ਜੀ ਤਤਕਾਲ ਜਾਣਦੇ ਹੋ। ਬਾਕੀ ਮਹਾਰਾਜ, ਇਹ ਆਪ ਜੀ ਦੀ ਮਰਜ਼ੀ ਸਾਰੀ ਵਰਤ ਰਹੀ ਹੈ, ਆਪ ਜੀ ਦਾ ਹੁਕਮ ਇਹ ਵਰਤ ਰਿਹਾ ਹੈ। ਦਾਸ ਧਰਮ ਮਹਾਰਾਜ, ਦਾਸ ਧਰਮ ਕ੍ਰਿਤ ਠਾਨਤ ਅਰਜੀ, ਆਪ ਜੀ ਦਾ ਦਾਸ ਧਰਮ ਦੀ ਕਿਰਤ ਵਾਸਤੇ ਆਪ ਜੀ ਨੂੰ ਬੇਨਤੀ ਕਰਦਾ ਹੈ। ਮਹਾਰਾਜ, ਦੁਸ਼ਟ ਚੰਦੂ ਨਾ ਅਜੇ ਵੀ ਚੁਗਲੀਆਂ ਕਰਨ ਤੋਂ ਨਹੀਂ ਟਲਦਾ ਮਹਾਰਾਜ, ਉਹਨੂੰ ਮਾਰਨ ਤੋਂ ਬਗੈਰ ਕਾਰਜ ਸੰਪੂਰਨ ਨਹੀਂ ਹੋਵੇਗਾ, ਜਿੰਨਾ ਚਿਰ ਉਹਨੂੰ ਮਾਰਦੀ ਨਹੀਂ ਨਾ ਉਨ੍ਹਾਂ ਚਿਰ ਸਾਰੀ ਜਿਹੜੀ ਖੇਡ ਹੈ ਉਹ ਠੀਕ ਨਹੀਂ ਹੋਵੇਗੀ। ਮਹਾਰਾਜ, ਬਾਦਸ਼ਾਹ ਦੇ ਕੋਲ ਜਾ ਕੇ ਅਜੇ ਵੀ ਉਹ ਚੁਗਲੀਆਂ ਕਰਦਾ ਹੈ। ਮਹਾਰਾਜ, ਉਹ ਗੁਰੂ ਦੁਖੀ ਹੈ, ਉਹ ਗੁਰੂ ਘਰ ਦਾ ਬੜਾ ਵੱਡਾ ਅਪਰਾਧੀ ਹੈ। ਮਹਾਰਾਜ, ਬੜੀ ਪ੍ਰਪੰਚ ਰਚਦਾ ਹੈ, ਉਹ ਬਹੁਤ ਵੱਡਾ ਮਹਾਰਾਜ ਵਿਆਧੀ ਦਾ ਅਰਥ ਹੁੰਦਾ ਹੈ ਬਿਮਾਰੀ ਹੈ, ਬੜੀ ਵੱਡੀ ਬਿਮਾਰੀ ਹੈ, ਉਹ ਬੜਾ ਵੱਡਾ ਇੱਕ ਕਲੰਕ ਹੈ ਮਹਾਰਾਜ, ਜਿੰਨਾ ਚਿਰ ਉਹਨੂੰ ਆਪਾਂ ਖਤਮ ਨਹੀਂ ਨਾ ਕਰਦੇ ਉਨ੍ਹਾਂ ਚਿਰ ਇਹ ਬਿਮਾਰੀ ਗਲੋਂ ਨਹੀਂ ਲੱਥਣੀ। ਕਈ ਲੋਕ ਕਲੰਕ ਹੁੰਦੇ ਹੈ, ਕਈ ਬਿਮਾਰੀਆਂ 'ਚ ਅੰਗ ਚਿੰਬੜ ਜਾਂਦੇ ਹੈ, ਇਹ ਵੀ ਮਹਾਰਾਜ ਕਲੰਕ ਹੈ, ਬਹੁਤ ਵੱਡੀ ਇੱਕ ਬਿਮਾਰੀ ਹੈ। ਮਹਾਰਾਜ, ਜਦੋਂ ਉਹ ਨਹੀਂ ਹਟਦਾ ਤਾਂ ਫਿਰ ਤੁਹਾਨੂੰ ਉਹਦੇ 'ਤੇ ਇੰਨੀ ਸ਼ਮਾ ਕਰਨੀ ਕਿਉਂ ਬਣ ਆਉਂਦੀ ਹੈ, ਤੁਸੀਂ ਉਹਦੇ 'ਤੇ ਕਿਉਂ ਇੰਨੀ ਦਇਆ ਕਰਦੇ ਹੋ? ਮਹਾਰਾਜ, ਜਦੋਂ ਤੱਕ ਇਹ ਦੁਸ਼ਟ ਨਜ਼ਰ ਆਉਂਦਾ ਹੈ, ਮਹਾਰਾਜ ਹੁਣ ਇਹਨੂੰ ਨਾ ਜ਼ਰੂਰ ਆਪ ਜੀ ਮਾਰਨ ਵਾਸਤੇ ਯਤਨ ਕਰੋ, ਇਹ ਨਹੀਂ ਟਲਦਾ, ਅਜੇ ਵੀ ਕੋਈ ਨਾ ਕੋਈ ਗੁਰੂ ਦੁਖੀ ਆਪ ਜੀ ਦੀ ਚੁਗਲੀ ਕਰਦਾ, ਆਪ ਜੀ ਨੂੰ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਆਉਣ ਦਿੰਦਾ, ਇਹ ਸਾਰੀ ਖੇਡ ਉਹਦੀ ਹੈ। ਕਿਸ ਤੇ ਰੁਕੋ ਨਾ ਹੱਥ ਹੋ ਤਬ ਹੈ, ਜਦੋਂ ਤੁਸੀਂ ਉਹਨੂੰ ਮਾਰਨ ਲੱਗੋਗੇ ਨਾ, ਭਾਵੇਂ ਕੋਈ ਵੀ ਤੁਹਾਡੇ ਲਾਗੇ ਆ ਕੇ ਕਹੇ ਨਾ ਵੀ ਮਹਾਰਾਜ ਇਹਨੂੰ ਹੁਣ ਛੱਡ ਦਿਓ, ਮਹਾਰਾਜ ਉਦੋਂ ਨਹੀਂ ਫਿਰ ਰੁਕਣਾ, ਇਸ ਪਾਪੀ ਨੂੰ ਜੇ ਤੁਸੀਂ ਛੱਡ ਦਿੱਤਾ ਤਾਂ ਇਹਨੇ ਫਿਰ ਨਹੀਂ ਟਲਣਾ, ਮਹਾਰਾਜ ਜਦੋਂ ਤੁਹਾਡੇ ਹੱਥ ਆਵੇ ਨਾ, ਜਦੋਂ ਤੁਸੀਂ ਇਹਨੂੰ ਮਾਰਨ ਲੱਗੋ ਤਾਂ ਕਿਸੇ ਦੇ ਕਹਿਣ 'ਤੇ ਫਿਰ ਰੁਕਣਾ ਨਹੀਂ ਹੈ। ਮਹਾਰਾਜ ਕਹਿੰਦੇ ਠੀਕ ਹੈ, ਬਸ ਤੂੰ ਕਿਸ ਕਾਰਜ ਵਾਸਤੇ ਆਇਆ ਹੈ, ਤੂੰ ਸਾਨੂੰ ਇਹ ਗੱਲ ਦੱਸ। ਕਹਿਣ ਲੱਗਾ ਮਹਾਰਾਜ, ਮੈਨੂੰ ਬਾਦਸ਼ਾਹ ਨੇ ਆਪ ਜੀ ਦੇ ਕੋਲ ਭੇਜਿਆ ਹੈ, ਬੜੀਆਂ ਪ੍ਰੇਮ ਵਾਲੀਆਂ ਗੱਲਾਂ ਕਰਦਾ ਹੈ, ਬੜੀਆਂ ਪ੍ਰੇਮ ਸਹਿਤ ਉਸਨੇ ਮਹਾਰਾਜ ਆਪ ਜੀ ਨੂੰ ਬੇਨਤੀਆਂ ਕੀਤੀਆਂ ਹਨ। ਮਹਾਰਾਜ, ਹੁਣ ਤਾਂ ਬਾਦਸ਼ਾਹ ਕਹਿੰਦਾ ਕਿ ਮੈਨੂੰ ਪ੍ਰਾਣਾਂ ਦਾ ਦਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਹੈ, ਅਤੇ ਹੁਣ ਮੈਨੂੰ ਆਪ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ੋ, ਆਪ ਜੀ ਗਿਆਨਵਾਨ ਹੋ, ਜੋ ਗਿਆਨ ਦਾ ਘਰ ਹੋ ਸਤਿਗੁਰੂ ਜੀ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਦੇਵੋ, ਇਸ ਤਰ੍ਹਾਂ ਪਿਆਰ ਨਾਲ ਬੇਨਤੀਆਂ ਕਰਦਾ ਹੈ। ਆਪ ਜੀ ਦੀ ਉਡੀਕ ਕਰ ਰਿਹਾ, ਦਿਨ ਰਾਤ ਆਪ ਜੀ ਦੇ ਦਰਸ਼ਨ ਚਾਹੁੰਦਾ ਹੈ।
ਤੇ ਉਹਦੇ ਮਨ ਵਿੱਚ ਬੜਾ ਉਮਾਹ ਹੈ, ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਕਹੇ ਨੇ, ਪਰ ਇਹਦੇ 'ਤੇ ਨਹੀਂ ਇਹ ਢੁੱਕਦੇ, ਕਿਉਂਕਿ ਇਹ ਤਾਂ ਜਿਹੜੇ ਸਤਸੰਗ ਜੀ ਪਹਿਲਾਂ ਵੀ ਬੇਨਤੀ ਕੀਤੀ, ਰਾਜਨੀਤਿਕ ਲੋਕ ਜਿਹੜੇ ਨੇ ਨਾ, ਭਾਵੇਂ ਕਿੰਨੀਆਂ ਮਰਜ਼ੀ ਕਸਮਾਂ ਖਾ ਲੈਣ, ਜਿਵੇਂ ਆਪਾਂ ਪਿੱਛੇ ਵੇਖਿਆ ਨਾ ਵੀ ਗੁਰਬਾਣੀ ਦਾ ਗੁਟਕਾ ਹੱਥ ਵਿੱਚ ਲੈ ਕੇ ਗਿਆ ਸੀ ਕਿ ਇੰਨੇ ਦਿਨਾਂ ਦੇ ਵਿੱਚ ਹੀ ਆਪਾਂ ਨਸ਼ਾ ਮੁਕਤ ਕਰ ਦੇਣਾ ਸਾਰਾ ਦੇਸ਼। ਉਹ ਕੇਵਲ ਇੱਕ ਰਾਜਨੀਤੀ ਹੁੰਦੀ, ਕੁਝ ਪੁਆਇੰਟ ਹੁੰਦੇ ਆ ਸਾਨੂੰ ਉਹ ਛੱਡਣ ਵਾਸਤੇ ਵੀ ਲੋਕ ਸਾਨੂੰ ਜਿਹੜਾ ਵੋਟਾਂ ਪਾਉਣ। ਇਹ ਜਿਹੜੇ ਰਾਜਨੀਤਿਕ ਲੋਕ, ਇਹਨਾਂ ਦਾ ਕੋਈ ਯਕੀਨ ਨਹੀਂ ਹੁੰਦਾ, ਨਾ ਕੋਈ ਧਰਮ ਹੁੰਦਾ, ਨਾ ਇਹਨਾਂ ਦਾ ਕੋਈ ਮਜ਼ਹਬੀ ਹੁੰਦਾ ਹੈ, ਇਹਨਾਂ ਦੀਆਂ ਕੇਵਲ ਗੱਲਾਂ ਹੀ ਹੁੰਦੀਆਂ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ, ਇੱਕ ਫਿਰ ਹੈ ਹਨੇਰੇ ਕਰੇ ਗੱਲਾਂ, ਗੱਲੀ ਕਿਹਨੇ ਨਾ ਪਾਇਆ। ਇਹ ਲੋਕ ਗੱਲਾਂ ਵਾਲੀ ਹੁੰਦੀ ਹੈ ਅਤੇ ਗੱਲਾਂ ਦੇ ਨਾਲ ਕਦੇ ਰੱਬ ਨਹੀਂ ਮਿਲਦਾ। ਇਸੇ ਤਰ੍ਹਾਂ ਇਹ ਜਿਹੜਾ ਬਾਦਸ਼ਾਹ ਜਹਾਂਗੀਰ ਹੈ ਅਤੇ ਰਾਜਨੀਤਿਕ ਲੋਕ ਜਿਹੜਾ ਤਖ਼ਤ 'ਤੇ ਬਹਿੰਦਾ ਹੈ ਨਾ, ਉਹ ਕਦੇ ਪ੍ਰਜਾ ਦਾ ਭਲਾ ਨਹੀਂ ਸੋਚਦਾ, ਉਹ ਆਪਣਾ ਫਾਇਦਾ ਵਹਿੰਦਾ ਹੈ। ਆਪਣੇ ਭਲੇ ਵਾਸਤੇ ਇਹ ਜਿਹੜੀਆਂ ਗੱਲਾਂ ਲੋਕ ਨੇ ਉਹ ਕਰਦੇ ਹੈ। ਹੁਣ ਦੇ ਸਮੇਂ ਵਿੱਚ ਵੀ ਤੁਸੀਂ ਵੇਖਦੇ ਹੋ, ਜਦੋਂ ਲੋੜ ਹੁੰਦੀ ਹੈ ਇਹ ਦਰਬਾਰ ਸਾਹਿਬ ਜਾਂਦੇ, ਉੱਥੇ ਜਾ ਕੇ ਅਰਦਾਸਾਂ ਕਰਾਉਂਦੇ ਹੈ, ਕਈ ਕੁਝ ਕਰਦੇ ਹੈ। ਘਰ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਵਾਏ ਨੇ, ਸਹਿਜ ਪਾਠ ਚੱਲਦੇ ਰਹਿੰਦੇ ਹੈ, ਪਰ ਇੱਕ ਪਾਸੇ ਗੁਰੂ ਦੀ ਬੇਅਦਬੀ ਵੀ ਹੋ ਰਹੀ ਹੈ, ਉਹਨਾਂ 'ਤੇ ਕੋਈ ਐਕਸ਼ਨ ਨਹੀਂ। ਘਰਾਂ ਵਿੱਚ ਮਹਾਰਾਜ ਜੀ ਦੇ ਪ੍ਰਕਾਸ਼ ਕਰਵਾਏ ਨੇ, ਸਹਿਜ ਪਾਠ ਚੱਲ ਰਹੇ ਨੇ ਚੜ੍ਹਦੀਆਂ ਕਲਾ ਵਾਸਤੇ, ਅਤੇ ਇੱਕ ਪਾਸੇ ਗੁਰੂ ਮਹਾਰਾਜ ਜੀ ਦੀ ਇੰਨੀ ਨਰਾਦਰੀ ਹੋ ਰਹੀ ਹੈ, ਅਤੇ ਉਹ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਸ਼ਦਾਈ ਕਹਿ ਕੇ ਮੈਂਟਲੀ ਅਪਸੈਟ ਕਹਿ ਕੇ ਅਤੇ ਛੱਡ ਦਿੰਦੇ ਹੈ। ਜੇ ਤੁਹਾਡਾ ਇੰਨਾ ਹੀ ਪਿਆਰ ਗੁਰੂ ਨਾਲ, ਤੁਹਾਡੇ ਅੰਦਰ ਇੰਨਾ ਹੀ ਸਤਿਕਾਰ ਹੈ, ਤਾਂ ਫਿਰ ਜਿਹੜੇ ਦੁਸ਼ਟ ਲੋਕ ਗੁਰੂ ਦੀ ਬੇਅਦਬੀ ਕਰਦੇ, ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੰਦੇ? ਕਾਨੂੰਨ ਬਣਨ ਤੋਂ ਬਾਅਦ ਵੀ ਉਹ ਲੋਕ ਇਸੇ ਤਰ੍ਹਾਂ ਹੀ ਤੁਰੇ ਫਿਰਦੇ ਹੈ। ਇਸ ਕਰਕੇ ਇੱਥੇ ਵਚਨ ਆਇਆ ਹੈ ਕਿ ਮਹਾਰਾਜ ਉਹਦੇ ਅੰਦਰ ਬੜਾ ਉਮਾਹ ਹੈ, ਪਰ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਅੰਦਰ ਉਮਾਹ ਪੈਦਾ ਹੁੰਦਾ ਹੈ ਨਾ, ਇਹ ਸੂਹੀ ਰਾਗ ਵਿੱਚ ਵਚਨ ਨੇ ਕਿ ਉਮ ਕੀ ਉਹੀਓ ਮਿਲਨ ਪ੍ਰਭਤਾਈ ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਉਹਨਾਂ ਦੀ ਅਵਸਥਾ ਪਿਆਰਿਆਂ ਦੀ ਬਿਆਨ ਕੀਤੀ ਹੈ ਕਿ ਜਿਨ੍ਹਾਂ ਦੇ ਅੰਦਰ ਉਮਾਹ ਉਤਸ਼ਾਹ ਪੈਦਾ ਹੁੰਦਾ ਹੈ ਪਰਮੇਸ਼ੁਰ ਨੂੰ ਮਿਲਣ ਵਾਸਤੇ, ਫਿਰ ਉਹਦੀ ਖੋਜ ਵਾਸਤੇ ਉਹ ਸਤਸੰਗਤ ਜੀ ਅੰਦਰੋਂ, ਫਿਰ ਅੰਦਰੋਂ ਖੋਜ ਹੁੰਦੀ ਹੈ, ਉਹ ਆਪਣੀ ਬਿਰਤੀ ਨੂੰ ਉਸ ਪਰਮਾਤਮਾ ਦੀ ਖੋਜ ਵਾਸਤੇ ਉਸ ਪਾਸੇ ਤੋਰਦੇ ਹੈ ਵੀ ਦੇਖੋ ਪ੍ਰੇ ਜਾਏ, ਵੀ ਆਪਣੇ ਪਿਆਰੇ ਨੂੰ ਜਾ ਕੇ ਮੈਂ ਦੇਖਾਂ। ਫਿਰ ਉਹ ਦਿਨ ਰਾਤ ਸਿਮਰਨ ਦੇ ਵਿੱਚ, ਸੇਵਾ ਦੇ ਵਿੱਚ ਜੁੜੇ ਰਹਿੰਦੇ ਕਿ ਮੈਨੂੰ ਪਿਆਰੇ ਦੇ ਦਰਸ਼ਨ ਹੋ ਜਾਣ, ਗੱਲਾਂ ਦੇ ਨਾਲ ਨਹੀਂ। ਇਹ ਹੁਣ ਜਿਵੇਂ ਪਖੰਡ ਜਿਹਾ ਕਰਦਾ ਹੈ, ਇਹਦੇ ਪਖੰਡ ਬਾਰੇ ਇੱਥੇ ਦੱਸ ਰਹੇ ਪਹਿਲਾਂ, ਕਿਉਂਕਿ ਗੱਲ ਕੀਤੀ ਹੈ ਵਜ਼ੀਰ ਖਾਂ ਨੇ ਕਿ ਮਹਾਰਾਜ ਤੁਸੀਂ ਘੱਟ ਘੱਟ ਦੀ ਜਾਣਨ ਹਾਰ ਹੋ, ਅੰਤਰਜਾਮੀ ਹੋ, ਤੁਹਾਡੇ 'ਤੇ ਕੁਝ ਲੁਕਿਆ ਛਿਪਿਆ ਨਹੀਂ, ਪਰ ਬਾਦਸ਼ਾਹ ਹੁਣ ਬੜਾ ਤੁਹਾਡੇ ਦਰਸ਼ਨਾਂ ਵਾਸਤੇ ਤਰਲੇ ਲੈ ਰਿਹਾ, ਉਹਦੇ ਅੰਦਰ ਬੜਾ ਚਾਹ ਅਤੇ ਉਤਸ਼ਾਹ ਹੈ। ਮਹਾਰਾਜ ਮੇਰੇ ਤੋਂ ਪਹਿਲਾਂ ਜਿਹੜਾ ਵਜ਼ੀਰ ਮੁੜ ਕੇ ਗਿਆ ਹੈ, ਜਦੋਂ ਉਹਨੇ ਦੱਸਿਆ ਕਿ ਸਤਿਗੁਰੂ ਜੀ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ ਤਿਆਰ ਨਹੀਂ, ਇਹ ਗੱਲ ਸੁਣ ਕੇ ਬਾਦਸ਼ਾਹ ਦੇ ਮਨ ਵਿੱਚ ਬੜੀ ਚਿੰਤਾ ਪੈਦਾ ਹੋਈ ਹੈ। ਉਸ ਤੋਂ ਬਾਅਦ ਫਿਰ ਮੈਨੂੰ ਬਾਦਸ਼ਾਹ ਨੇ ਆਪਣੇ ਕੋਲ ਬੁਲਾਇਆ ਅਤੇ ਸਾਰੀ ਗੱਲ ਸਮਝਾਈ ਹੈ, ਬੜੇ ਪ੍ਰੇਮ ਦੇ ਨਾਲ ਇੱਧਰ ਭੇਜਿਆ ਹੈ। ਮਹਾਰਾਜ ਹੁਣ ਆਪ ਜੀ ਦੇ ਵਾਸਤੇ ਹੀ ਉਚਿਤ ਹੈ ਕਿ ਆਪ ਜੀ ਕਿਰਪਾ ਕਰਕੇ ਹੁਣ ਸਾਰਿਆਂ ਨੂੰ ਦਰਸ਼ਨ ਦੇ। ਉਹਦਾ ਤਾਂ ਬਹਾਨਾ ਹੈ ਕਿ ਮਹਾਰਾਜ ਕਿਲੇ ਤੋਂ ਬਾਹਰ ਆ ਕੇ ਜਿਹੜੀਆਂ ਸਿੱਖ ਸੰਗਤਾਂ ਆਪ ਜੀ ਦੇ ਦਰਸ਼ਨ ਲੋਚ ਰਹੀਆਂ ਨੇ, ਉਹਨਾਂ ਨੂੰ ਵੀ ਆਪ ਜੀ ਕਿਰਪਾ ਕਰਕੇ ਦਰਸ਼ਨ ਦੇਵੋ, ਅਤੇ ਬਾਕੀ ਜਿਹੜਾ ਸਾਰਾ ਕਾਰਜ ਉਹ ਵੀ ਸਿੱਧ ਕਰ ਲਓ। ਬਾਹਰ ਆਉਣ ਕੇ ਹੀ ਕਾਰਜ ਸਿੱਧ ਹੋਣਾ ਮਹਾਰਾਜ, ਜੇ ਆਪਾਂ ਕਿਲੇ ਤੋਂ ਬਾਹਰ ਨਹੀਂ ਆਵਾਂਗੇ, ਜਿਸ ਕਾਰਜ ਨੂੰ ਸਿੱਧ ਕਰਨ ਵਾਸਤੇ ਤੁਸੀਂ ਇੱਥੇ ਆਇਓ, ਫਿਰ ਉਹ ਕਾਰਜ ਸਿੱਧ ਨਹੀਂ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਿਉਂਕਿ ਪਿਆਰ ਵਾਲਾ ਸਿੱਖ ਹੈ, ਇਹਦੀਆਂ ਗੱਲਾਂ ਸੁਣ ਕੇ, ਇਹਦੀਆਂ ਬੇਨਤੀਆਂ ਸੁਣ ਕੇ ਫਿਰ ਸਤਿਗੁਰੂ ਜੀ ਨੇ ਵਚਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਵਜ਼ੀਰ ਖਾਂ ਇੱਕ ਬਹੁਤ ਕਠਿਨ ਜਿਹੜੀ ਰੋਕ ਪੈ ਗਈ ਹੈ, ਜਦੋਂ ਅਸੀਂ ਇਸ ਕਿਲੇ ਵਿੱਚ ਪ੍ਰਵੇਸ਼ ਕੀਤਾ ਸੀ, ਸਤਿਗੁਰੂ ਜੀ ਕਹਿੰਦੇ ਜਦੋਂ ਦਾ ਅਸੀਂ ਇਸ ਕਿਲੇ ਵਿੱਚ ਪ੍ਰਵੇਸ਼ ਕੀਤਾ ਹੈ ਨਾ,
ਉਦੋਂ ਤੋਂ ਹੀ ਇਹ ਜਿਹੜੇ ਕੈਦੀ ਨੇ ਨਾ ਇਹਨਾਂ ਨੂੰ ਭਾਰੀ ਸੁੱਖ ਪ੍ਰਾਪਤ ਹੋਇਆ ਹੈ। ਖਾਣ ਪੀਣ ਕਰਕੇ ਹਰ ਪੱਖ ਤੋਂ ਇਹ ਸੁਖੀ ਹੋ ਗਏ ਹਨ। ਇੱਥੇ ਆਉਣ 'ਤੇ ਇਹਨਾਂ ਨੇ ਆਪਣੇ ਮਨ ਵਿੱਚ ਹੁਣ ਇਸ ਕਿਲੇ ਵਿੱਚ ਛੁੱਟਣ ਦਾ ਭਰੋਸਾ ਸਾਡੀ 'ਤੇ ਧਾਰਨ ਕਰ ਲਿਆ। ਇਹਨਾਂ ਦੇ ਮਨ ਵਿੱਚ ਇਹ ਭਰੋਸਾ ਬਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਾਨੂੰ ਇਸ ਕਿਲੇ ਵਿੱਚੋਂ ਜ਼ਰੂਰ ਬਾਹਰ ਕੱਢਣਗੇ, ਸਾਡੀ ਬੰਦ ਖਲਾਸੀ ਕਰਾਉਣਗੇ। ਅਤੇ ਹੁਣ ਜਦੋਂ ਇਹਨਾਂ ਸੁਣਿਆ ਕਿ ਬਾਦਸ਼ਾਹ ਸਾਨੂੰ ਆਪਣੇ ਕੋਲ ਬੁਲਾ ਰਿਹਾ ਹੈ, ਅਤੇ ਉਸ ਸਮੇਂ ਇਹ ਸਾਡੇ ਕੋਲ ਆਏ, ਸਾਡੀ ਸ਼ਰਨ ਵਿੱਚ ਆ ਕੇ ਪੈ ਕੇ ਇਹਨਾਂ ਨੇ ਬੜੀਆਂ ਬੇਨਤੀਆਂ ਕੀਤੀਆਂ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਤੋਂ ਬਗੈਰ ਸਾਡੀ ਬੰਦ ਖਲਾਸੀ ਕਿਹਨੇ ਕਰਨੀ ਹੈ, ਸਾਡੀ ਕੋਈ ਹਾਲਤ ਨਹੀਂ। ਜੇ ਆਪ ਜੀ ਇੱਥੋਂ ਚਲੇ ਗਏ ਨਾ, ਜਿਵੇਂ ਪਹਿਲਾਂ ਸਾਡੀ ਜ਼ਿੰਦਗੀ ਨਰਕ ਸੀ, ਫਿਰ ਉਸੇ ਤਰ੍ਹਾਂ ਦੀ ਨਰਕਾਂ ਵਰਗੀ ਸਾਡੀ ਜ਼ਿੰਦਗੀ ਬਣ ਜਾਵੇਗੀ। ਤੁਹਾਡੀ ਤੋਂ ਬਗੈਰ ਸਾਨੂੰ ਇੱਥੋਂ ਕੋਈ ਬਾਹਰ ਨਹੀਂ ਕੱਢ ਸਕਦਾ। ਅਤੇ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜੇ ਤੁਸੀਂ ਬਾਹਰ ਜਾਣਾ ਹੈ ਨਾ, ਅਤੇ ਜਾਣ ਤੋਂ ਪਹਿਲਾਂ ਚਾਹੇ ਸਾਨੂੰ ਮਾਰ ਦਿਓ ਅਤੇ ਚਾਹੇ ਜਿਉਂਦੇ ਰੱਖ ਲਓ, ਨਾਲ ਬਾਹਰ ਲੈ ਜਾਵੋ। ਅਤੇ ਮਹਾਰਾਜ ਕਹਿੰਦੇ ਵੀ ਸਾਡੀ ਤਾਂ ਹਮੇਸ਼ਾ ਇਹ ਪ੍ਰਤਗਿਆ ਹੈ, ਸਾਡਾ ਤਾਂ ਹਮੇਸ਼ਾ ਵਾਸਤੇ ਇਹ ਪ੍ਰਣ ਹੈ, ਅਤੇ ਜਿਹੜਾ ਸਾਡੀ ਸ਼ਰਨ ਵਿੱਚ ਪੈ ਗਿਆ ਨਾ, ਭਾਵੇਂ ਉਹ ਕਿੱਡਾ ਵੀ ਦੁਸ਼ਟ ਹੈ, ਕਿੱਡਾ ਵੀ ਪਾਪੀ, ਅਸੀਂ ਕਦੇ ਉਹਨੂੰ ਛੱਡਦੇ ਨਹੀਂ, ਉਹਦਾ ਭਲਾ ਕਰਦੇ ਹਾਂ। ਕਿਉਂਕਿ ਗੁਰੂ ਕੇ ਵਚਨ ਨੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹੋ ਬਿਰਦ ਸੁਆਮੀ ਸੰਦਾ ਮੁੱਢ ਕਦੀਮ ਤੋਂ ਸਤਿਗੁਰੂ ਜੀ ਕਹਿੰਦੇ ਸਾਡਾ ਇਹ ਧਰਮ ਹੈ, ਸਾਡਾ ਬਿਰਦ ਹੈ, ਜਿਹੜਾ ਸ਼ਰਨ ਵਿੱਚ ਆ ਜਾਂਦਾ ਹੈ ਅਸੀਂ ਉਹਨੂੰ ਬਖਸ਼ ਦਿੰਦੇ ਹਾਂ, ਉਹਨੂੰ ਆਪਣੇ ਗਲ ਦੇ ਨਾਲ ਲਾ ਲਈਦਾ, ਉਹਦੇ ਗੁਨਾਹ ਨਹੀਂ ਫਿਰ ਗੁਰੂ ਵੇਖਦਾ, ਉਹਦੇ ਪਾਪ ਨਹੀਂ ਵੇਖਦਾ ਵੀ ਇਹਨੇ ਕਿੰਨੇ ਪਾਪ ਕੀਤੇ ਹੈ, ਕਿੰਨੇ ਗੁਨਾਹ ਕੀਤੇ ਹੈ। ਜਿਹੜਾ ਸਤਸੰਗ ਜੀ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦਾ ਹੈ, ਇੱਥੇ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੜਾ ਦੁਖੀ ਮਨੁੱਖ ਇੱਕ ਵਾਰ ਆਣ ਕੇ ਸਾਡੀ ਸ਼ਰਨ ਵਿੱਚ ਇਹ ਵਚਨ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਮੈਂ ਤੇਰਾ ਹੋ ਗਿਆ, ਤੇਰੀ ਸ਼ਰਨ ਵਿੱਚ ਆ ਗਿਆ ਮਹਾਰਾਜ, ਤੇਰੀ ਤੋਂ ਬਗੈਰ ਮੇਰਾ ਕੋਈ ਨਹੀਂ, ਹੁਣ ਮੈਂ ਤੇਰਾ ਵਾਂ ਅਤੇ ਤੂੰ ਮੇਰੀ ਲਾਜ ਰੱਖ ਲੈ। ਮਹਾਰਾਜ ਕਹਿੰਦੇ ਜਿਹੜਾ ਦੁਖੀ ਹੋ ਕੇ ਇਹ ਗੱਲ ਕਹਿ ਦਿੰਦਾ ਹੈ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣ ਮੈਂ ਤੇਰਾ, ਹੁਣ ਮੈਂ ਕਿਸੇ ਦਾ ਨਹੀਂ, ਪਹਿਲਾਂ ਸੀ ਪਰ ਕਿਸੇ ਨੇ ਮੇਰੀ ਬਾਂਹ ਨਹੀਂ ਫੜੀ। ਜਿਹੜਾ ਇਹ ਕਹਿੰਦਾ ਨਾ ਕਿ ਸਗਲ ਦੁਆਰ ਕੋ ਛੱਡ ਕੇ ਗਹੀ ਉਹ ਤੁਹਾਰੋ ਦੁਆਰ ਬਾਹੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਕਹਿੰਦੇ ਜਿਹੜਾ ਸ਼ਰਨ ਵਿੱਚ ਪੈ ਕੇ ਦੁਖੀ ਮਨ ਦੇ ਨਾਲ ਅੰਦਰੋਂ ਦੁਖੀ ਹੋ ਕੇ ਇਹ ਗੱਲ ਕਹਿੰਦਾ, ਤਰਲਾ ਲੈਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੈਂ ਤੇਰਾ, ਮੈਂ ਤੇਰਾ ਹਾਂ, ਮੈਨੂੰ ਰੱਖ ਲਵੋ। ਮਹਾਰਾਜ ਕਹਿੰਦੇ ਫਿਰ ਇੱਥੇ ਬਚਾਉਣ ਦੀ ਕੀ ਗਿਣਤੀ ਮਿਣਤੀ ਹੈ, ਕਿੱਡੇ ਵੀ ਉਹ ਕੈਦ ਖਾਨੇ ਵਿੱਚ ਹੋਵੇ ਫਿਰ ਕੋਈ ਗਿਣਤੀ ਮਿਣਤੀ ਨਹੀਂ ਸਾਡੇ ਵਾਸਤੇ, ਕੋਈ ਚੀਜ਼ ਮੈਂ ਨਾ ਨਹੀਂ ਰੱਖਦੀ। ਮਹਾਰਾਜ ਕਹਿੰਦੇ ਅਸੀਂ ਤਾਂ ਪਰਲੋਕ ਵਿੱਚ ਵੀ ਜਿਹੜੇ ਜਮਦੂਤ ਹੈ ਨਾ, ਫਿਰ ਉਹਦੇ ਨੇੜੇ ਨਹੀਂ ਆਉਣ ਦੇਵਾਂਗੇ, ਇੱਥੇ ਦੁੱਖ ਕਿੱਥੇ ਉਹਦੀ ਜ਼ਿੰਦਗੀ ਵਿੱਚ ਆ ਜਾਵੇਗਾ, ਕੋਈ ਉਹਨੂੰ ਦੁੱਖ ਦੇ ਸਕੇਗਾ। ਦਰਗਾਹ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਜੈਸਾ ਸਤਿਗੁਰ ਸੁਣੀਦਾ ਤੈ ਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਦਰਗਾਹ ਦੇ ਵੀ ਅਸੀਂ ਵਿਚੋਲੇ ਬਣਾਂਗੇ, ਉਹਦੇ ਦਰਗਾਹ ਵਿੱਚ ਵੀ ਉਹਦੇ ਨਾਲ ਖੜਾਂਗੇ, ਜਮ ਨੇੜੇ ਨਹੀਂ ਆਉਣ ਦੇਵਾਂਗੇ। ਹਾਂਜੀ, ਸਤਿਗੁਰੂ ਜੀ ਕਹਿੰਦੇ ਜਿਹੜਾ ਆਪਣੇ ਦਾਸਾਂ ਦੀ ਰੱਖਿਆ ਹੀ ਨਹੀਂ ਕਰ ਸਕਦਾ, ਅਤੇ ਜਦੋਂ ਉਹਦੇ ਜਿਹੜੇ ਦਾਸ ਨੇ ਉਹ ਮ੍ਰਿਤਕ ਹੋ ਗਏ, ਜਦੋਂ ਮਰ ਗਏ ਤਾਂ ਫਿਰ ਮਰਨ ਤੋਂ ਬਾਅਦ ਉਹ ਉਹਨਾਂ ਦੀ ਕਿਵੇਂ ਰੱਖਿਆ ਕਰ ਸਕਦਾ, ਜਿਹੜਾ ਜਿਉਂਦੇ ਨਹੀਂ ਕਿਸੇ ਨੂੰ ਬਚਾ ਸਕਦਾ, ਕਿਸੇ ਦੀ ਰੱਖਿਆ ਕਰ ਸਕਦਾ, ਮਰਨ ਤੋਂ ਬਾਅਦ ਕਿਵੇਂ ਉਹ ਕਿਸੇ ਨੂੰ ਰੱਖ ਸਕੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਸੀਂ ਇਹ ਹੁਣ ਸਾਡੇ ਜਨ ਬਣ ਗਏ ਹੈ ਅਤੇ ਇਹਨਾਂ ਦੀ ਇੱਛਾ ਜ਼ਰੂਰ ਪੂਰੀ ਕਰਾਂਗੇ। ਅਤੇ ਹੁਣ ਤੁਰੰਤ ਇਸ ਸੰਕਟ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢਾਂਗੇ। ਨਰਨ ਪਰਯੰਤ ਨਰਿੰਦਨ ਕੈਦ, ਕਿ ਇਹ ਜਿਹੜੀ ਕੈਦ ਹੈ ਨਾ,
ਸਤਿਗੁਰੂ ਜੀ ਕਹਿੰਦੇ ਮਰਨ ਤੋਂ ਉਪਰੰਤ ਵੀ ਜਿਹੜੇ ਕੈਦੀ ਰਾਜੀ ਹਨ ਇਹਨਾਂ ਦੇ ਮਨ ਵਿੱਚ ਵੀ ਛੁੱਟਣ ਦੀ ਕੋਈ ਆਸ ਨਹੀਂ ਹੈ ਕਿ ਮਹਾਰਾਜ ਮਰਨ ਤੋਂ ਬਾਅਦ ਵੀ ਸਾਡਾ ਇੱਥੋਂ ਕਿਤੇ ਛੁਟਕਾਰਾ ਹੋ ਜਾਵੇਗਾ, ਸਾਡੀ ਰੂਹ ਇੱਥੇ ਕੈਦੀ ਰਹੇਗੀ। ਜੇ ਤੁਸੀਂ ਇਹਨਾਂ ਨਾ ਸਾਨੂੰ ਇਸ ਕਿਲੇ ਵਿੱਚੋਂ ਬਾਹਰ ਕੱਢਿਆ, ਮਰਨ ਤੋਂ ਬਾਅਦ ਵੀ ਸਾਡੀ ਜਿਹੜੀ ਆਤਮਾ ਹੈ ਉਹ ਇੱਥੇ ਹੀ ਕੈਦ ਰਹੇਗੀ, ਇੱਥੇ ਭਟਕਦੀ ਰਹੇਗੀ। ਤੁਸੀਂ ਸਾਨੂੰ ਇਸ ਕਿਲੇ ਵਿੱਚੋਂ ਜਿਉਂਦਿਆਂ ਵੀ ਬਾਹਰ ਕੱਢ ਸਕਦੇ ਹੋ, ਅਤੇ ਇਸ ਸਰੀਰ ਰੂਪੀ ਕਿਲੇ ਵਿੱਚੋਂ ਵੀ ਸਾਡੀ ਆਤਮਾ ਨੂੰ ਜੇ ਤੁਸੀਂ ਮੁਕਤ ਕਰ ਸਕਦੇ ਹੋ ਤਾਂ ਉਹ ਤੁਸੀਂ ਹੋ। ਜੇ ਤੁਸੀਂ ਸਾਡੀ ਸਹਾਇਤਾ ਨਾ ਕੀਤੀ, ਮਰਨ ਤੋਂ ਬਾਅਦ ਵੀ ਸਾਡੀ ਜਿਹੜੀ ਆਤਮਾ ਹੈ ਨਾ ਉਹ ਗੁਲਾਮ ਰਹੇਗੀ, ਇੱਥੇ ਕੈਦ ਰਹੇਗੀ। ਅਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਨ ਕੋ ਛੋਰਨ ਸ਼ਾਹ ਹੋ ਜੇ ਮਾਨੇ, ਬਾਦਸ਼ਾਹ ਜੀ ਇਹਨਾਂ ਨੂੰ ਛੱਡਣ ਵਾਸਤੇ ਵਜ਼ੀਰ ਖਾਂ ਮੰਨਦਾ ਹੈ, ਅਤੇ ਜਾ ਕੇ ਉਹਨੂੰ ਇਹ ਦੱਸ ਦਿਓ ਕਿ ਫਿਰ ਸਾਨੂੰ ਆਪਣੇ ਕੋਲ ਬੁਲਾਵੇ, ਜੇ ਇਹਨਾਂ ਨੂੰ ਉਹ ਛੱਡਣ ਵਾਸਤੇ ਨਹੀਂ ਮੰਨਦਾ ਤਾਂ ਫਿਰ ਅਸੀਂ ਕਿਲੇ ਵਿੱਚੋਂ ਬਾਹਰ ਨਹੀਂ ਆਵਾਂਗੇ। ਜੇ ਇਹਨਾਂ ਨੂੰ ਨਹੀਂ ਬਾਦਸ਼ਾਹ ਬਾਹਰ ਕੱਢਦਾ ਤਾਂ ਅਸੀਂ ਵੀ ਫਿਰ ਇਸੇ ਕਿਲੇ ਦੇ ਵਿੱਚ ਇੱਥੇ ਇਸੇ ਹੀ ਅਸਥਾਨ 'ਤੇ ਰਵਾਂਗੇ। ਪਾਲਣ ਕਰਿਆ ਮਹੀਪ ਮਹਾਨ, ਇਹ ਜਿਹੜੇ ਰਾਜੀ ਨੇ ਨਾ ਵੱਡੇ, ਇਹਨਾਂ ਦੀ ਪ੍ਰਤ ਪਾਲਣਾ ਕਰਾਂਗੇ, ਇਹਨਾਂ ਦੀ ਰੱਖਿਆ ਕਰਾਂਗੇ ਅਸੀਂ, ਜਿਹਨਾਂ ਸਾਡੇ ਕੋਲ ਯਤਨ ਹੋਇਆ ਅਸੀਂ ਇਹਨਾਂ ਦੀ ਮਦਦ ਵਾਸਤੇ ਯਤਨ ਕਰਾਂਗੇ। ਮਹਾਰਾਜ ਕਹਿੰਦੇ ਜੇ ਬਾਦਸ਼ਾਹ ਸਾਨੂੰ ਬਾਹਰ ਕੱਢਣਾ ਚਾਹੁੰਦਾ ਹੈ ਤਾਂ ਫਿਰ ਇਹਨਾਂ ਨੂੰ ਵੀ ਸਾਡੇ ਨਾਲ ਬਾਹਰ ਕੱਢਣਾ ਪਵੇਗਾ। ਇਹ ਜਾ ਕੇ ਬਾਦਸ਼ਾਹ ਦੇ ਨਾਲ ਤੂੰ ਵਿਚਾਰ ਕਰ ਲੈ ਕਿਵੇਂ ਉਹਦੀ ਹੁਣ ਵਿਚਾਰ ਹੈ, ਕਿਵੇਂ ਉਹਦੇ ਨਾਲ ਜਾ ਕੇ ਵਜ਼ੀਰ ਖਾਂ ਗੱਲਬਾਤ ਕਰਦਾ ਸਤਸੰਗ ਜੀ। ਇਸ ਤੋਂ ਅਗਲਾ ਇਤਿਹਾਸ ਆਪਾਂ ਕੱਲ੍ਹ ਦੀ ਦੀਵਾਨ ਵਿੱਚ ਜਿਵੇਂ ਸਤਿਗੁਰੂ ਜੀ ਸਮੇਂ ਦੀ ਬਖਸ਼ਿਸ਼ ਕਰਨਗੇ ਕਰਾਂਗੇ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਨੇ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਜਾਂ ਲਾਈਵ ਟੈਲੀਕਾਸਟ ਰਾਹੀਂ ਘਰਾਂ ਵਿੱਚ ਵੀ ਬੈਠ ਕੇ ਜੋ ਸੰਗਤ ਸੁਣ ਰਹੀ ਹੈ ਸਾਰਿਆਂ ਦਾ ਹੀ ਧੰਨਵਾਦ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਆਪਣੀ ਧਰਤੀ ਪ੍ਰਵਾਨ ਕਰਨ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੀ ਸਿਹਤ ਮੀਰ ਭਰਿਆ ਹੱਥ ਰੱਖਣਾ ਆਪਣੀ ਦਰੋਂ ਕਰੋ, ਸਿੱਖੀ ਸਦਕ ਪੁਰਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਲਿਖਕ ਅਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣੇ ਆਈਆ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਹੋ ਕਰੀ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੀ ਸਾਚੀ ਸਾਹਿਬਾ ਕਿਆ ਨਾਹੀਂ ਘਰ ਤੀਰੈ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੀ ਸੁਪਾਵੈ ਸਦਾ ਸਿਵਤ ਸਲਾਹ ਤੀਰੀ ਨਾਮ ਮਨ ਵਸਾਵੈ ਨਾਮ ਜਿਨਕੈ ਮਨ ਵਸਿਆ ਵਾਜੀ ਸ਼ਬਦ ਕਨੀਰੀ ਕਹੈ ਨਾਨਕ ਸਚੀ ਸਾਹਿਬ ਕਿਆ ਨਾਹੀਂ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸੰਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟ ਹਉ ਜਿਸ ਦੀ ਅਹਿ ਵਡਿਆਈਆ ਕਹੈ ਨਾਨਕ ਸੁਣ ਹਉ ਸੰਤ ਹਉ ਸ਼ਬਦ ਧਰਹੁ ਬਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੀ ਪੰਚ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦਵਸ ਕੀਤੀ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੀ ਅਨੰਦ ਸੁਣਹੁ ਵਡਭਾਗੀ ਹੋ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹ ਬਸੇਰਾ।

cestou, co

Uhum.

Qazaxıstanın burada

ਸਮਸਤੇ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੇ ਵਿਭੂਤੇ

ਸਰੂਪ ਜਿਹੜਾ

कौन जो प्रभु रंगे साध सम ऊपर स्थान।

ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਜੋ ਅੰਮ੍ਰਿਤ ਵੇਲੇ ਮਹਾਰਾਜ ਜੀ ਨੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੈਤਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰਦੇ ਹਨ, ਜੈਤਸਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀ ਜੈ ਹਰ ਬੰਜ

गुरु रामदास पातशाह महाराज फुरमान करते हैं कि जेड़े हिरदे मनुखा जन्म धारण करके मनुखा जन्म पातशाह जी ने बख्शिश कर दिता संसार दे विच आ गए ने। जिस वक्त माता दे गर्भ दे विच सी उस परमात्मा नाल वादे करदा सी, पुट्ठा लटकदा सी, वादे करदा सी मैनू इस कुंभी नरक दे विचों कढ लो महाराज। ते परमात्मा कहिंदा की करेंगा, फिर कहिंदा जी तुहाडा नाम जपिया करांगा, तुहानू याद करिया करांगा। ਵਿੱਚੋਂ ਗਰਭੇ ਨਿਕਲ ਆਇਆ, ਦੁਨੀਆ ਨਾਲ ਚਿੱਤ ਲਾ ਲਿਆ ਅਤੇ ਹਿਰਦੇ ਵਿੱਚੋਂ ਨਾਮ ਵਿਸਰ ਗਿਆ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ, ਵੇਖੋ ਨਾਮ ਜਪਣ ਵਾਲੇ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਜਿਹੜੇ ਹਿਰਦੇ ਨਾਮ ਜਪਦੇ ਨੇ, ਤਿੰਨ ਧੰਨ ਜਣੇ ਦੀ ਮਾਂ, ਉਹਨਾਂ ਦੀ ਮਾਂ ਨੂੰ ਧੰਨ ਵੀ ਆਖਿਆ ਗਿਆ ਹੈ। ਕਿ ਜਿਹੜਾ ਹਿਰਦਾ ਨਾਮ ਜਪਦਾ ਹੈ ਨਾ, ਉਸ ਹਿਰਦੇ ਨੇ ਜਿਸ ਕੁੱਖ ਤੋਂ ਜਨਮ ਲਿਆ ਹੈ, ਉਹ ਕੁੱਖ ਵੀ ਧਨ ਹੈ, ਉਹ ਕੁੱਲ ਵੀ ਧਨ ਹੈ। ਅਤੇ ਜਿਹੜਾ ਹਿਰਦਾ ਨਾਮ ਨਹੀਂ ਜਪਦਾ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਉਸ ਮਾਂ ਨੂੰ ਤਾਂ ਫਿਰ ਬਾਂਝ ਹੀ ਰਹਿ ਜਾਣਾ ਚਾਹੀਦਾ ਸੀ, ਉਹਨੇ ਇਹਨੂੰ ਜਨਮ ਕਾਹਤੇ ਦਿੱਤਾ, ਨਾ ਹੀ ਦਿੰਦੀ ਜਨਮ, ਨਾਮ ਨਹੀਂ ਜਪਦਾ ਹੈ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਆਸਾ ਦੀ ਵਾਰ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਜਿਨੀ ਐਸਾ ਹਰ ਨਾਮ ਨ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਭਾਈ ਜਿਹੜੇ ਨਾਮ ਨਹੀਂ ਜਪਦੇ, ਉਹ ਇਸ ਸੰਸਾਰ ਦੇ ਉੱਤੇ ਕੀ ਕਰਨ ਵਾਸਤੇ ਆ ਗਏ? ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬ੍ਰਿਥਾ ਸਭ ਜਾਏ। ਇਹ ਮਾਨਸ ਜਨਮ ਅਮੋਲਕ ਹੈ, ਪਰ ਬਿਨਾਂ ਪਰਮਾਤਮਾ ਦੇ ਨਾਮ ਤੋਂ ਬ੍ਰਿਥਾ ਚੱਲਿਆ ਜਾ ਰਿਹਾ ਹੈ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਵੱਤ ਲੱਗੀ ਹੈ ਮਨੁੱਖਾ ਜਨਮ, ਸੱਚਾ ਨਾਮ ਬੀਜਣ ਦੀ ਵੱਤ ਆ ਗਈ ਹੈ। ਵੱਤ ਲੱਗੀ ਹੈ ਅਤੇ ਹੁਣ ਵੱਤ ਦੇ ਵਿੱਚ ਜਦੋਂ ਬੀਜ ਬੀਜਿਆ ਜਾਂਦਾ ਹੈ, ਉਹ ਬੀਜ ਉੱਗ ਪੈਂਦਾ ਹੈ। ਜੇ ਵੱਤ ਨਾ ਹੋਵੇ, ਬੀਜ ਬੀਜ ਦੇਈਏ, ਉਹ ਬੀਜ ਉੱਗਦਾ ਨਹੀਂ। ਮਨੁੱਖਾ ਜਨਮ ਮਿਲਿਆ ਹੈ ਪਰਮਾਤਮਾ ਦਾ, ਨਾਮ ਰੂਪੀ ਬੀਜ ਬੀਜਣ ਦਾ ਸਮਾਂ ਦੇ ਦਿੱਤਾ ਪਰਮਾਤਮਾ। ਹੁਣ ਜਿਹੜੇ ਸਮੇਂ ਸਿਰ ਬੀਜ ਬੀਜ ਨਹੀਂ ਬੀਜਦੇ, ਫਿਰ ਫਸਲ ਕਿੱਥੋਂ ਹੋਏਗੀ? ਫਿਰ ਦਾਣੇ ਕਿੱਥੋਂ ਖਾਣ ਨੂੰ ਮਿਲਣਗੇ? ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਨੇ। ਪਾਤਸ਼ਾਹ ਕਹਿੰਦੇ ਨੇ, ਫਿਰ ਜਦੋਂ ਦਾਣੇ ਹੀ ਨਹੀਂ, ਬੀਜ ਹੀ ਨਹੀਂ ਬੀਜਣਾ, ਦਾਣੇ ਨਹੀਂ ਹੋਣਗੇ, ਅੱਗੇ ਭੁੱਖਾ ਕਿਆ ਖਾਏ, ਕੀ ਖਾਏਗਾ ਫਿਰ? ਜੇ ਨਾਮ ਦਾ ਬੀਜ ਨਾ ਬੀਜਿਆ ਸੱਚੀ ਦਰਗਾਹ ਦੇ ਵਿੱਚ, ਫਿਰ ਕੀ ਉੱਥੇ ਜਾ ਕੇ ਕਿਹੜਾ ਮੂੰਹ ਲੈ ਕੇ ਜਾਏਗਾ? ਫਿਰ ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਪਾਤਸ਼ਾਹ ਕਹਿੰਦੇ ਨੇ, ਗੁਰਮੁਖ ਨਹੀਂ ਬਣਿਆ, ਮਨਮੁੱਖ ਬਣਿਆ ਰਹਿ ਗਿਆ। ਗੁਰਮੁਖ ਕਿਹੜਾ ਹੁੰਦਾ ਹੈ? ਜਿਹੜਾ ਨਾਮ ਜਪਦਾ, ਜਿਹਨੇ ਆਪਣਾ ਮੁੱਖ ਗੁਰੂ ਵੱਲ ਨੂੰ ਕਰ ਲਿਆ। ਅਤੇ ਮਨਮੁੱਖ ਜਿਹਨੇ ਆਪਣਾ ਮੁੱਖ ਮਨ ਵੱਲ ਨੂੰ ਕਰ ਲਿਆ। ਮਨ ਕਹਿੰਦਾ ਥੋੜ੍ਹਾ ਜਿਹਾ ਹੋਰ ਸੌਂ ਲੈ, ਮਨ ਕਹਿੰਦਾ ਹਜੇ ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਹਜੇ ਤਾਂ ਬੜੇ ਕਾਰਜ ਪਏ ਨੇ ਕਰਨ ਵਾਸਤੇ। ਮਨ ਕਹਿੰਦਾ ਰੁਕ ਲਾ, ਹਜੇ ਰੁਕ ਲਾ, ਰੁਕ ਲਾ। ਪਰ ਪਾਤਸ਼ਾਹ ਕਹਿੰਦੇ ਨੇ, ਰੁਕਣ ਦਾ ਵੇਲਾ ਨਹੀਂ ਹੈ, ਰੁਕਣ ਦਾ ਸਮਾਂ ਨਹੀਂ ਹੈ। ਨਾਮ ਜਪ ਲੈ,
ਹਰ ਜਪਦੇ ਆਂ ਖਿਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਉ ਆਵੈ ਕਿ ਨਾ ਆਵੈ ਰਾਮ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਤਿੰਨ ਸੁਣੀ ਦੇਹ ਫਿਰੈ ਬਿਨ ਨਾਵੈ ਹੋਏ ਖਪ ਖਪ ਮੂਏ ਕਰਾਂਜਾ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਜਿਹੜੀ ਦੇਹ ਹਿਰਦਾ ਹੈ ਉਹ ਸੁਣਿਆ ਰਹਿੰਦਾ ਹੈ, ਨਾਮ ਤੋਂ ਬਗੈਰ ਉਹ ਵਾਂਝੇ ਤੁਰੇ ਫਿਰਦੇ ਨੇ, ਖੁਆਰ ਹੋ ਕੇ ਆਤਮਕ ਮੌਤ ਮਰਦੇ ਨੇ, ਖੁਆਰ ਹੁੰਦੇ ਨੇ, ਮਰ ਮਰ ਜੰਮੇ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਮਾਝਾ ਦਾ ਅਰਥ ਹੈ ਅੰਦਰ, ਤੇਰੇ ਹਿਰਦੇ ਅੰਦਰ, ਕਿ ਹੇ ਮੇਰੇ ਮਨ ਪਰਮਾਤਮਾ ਤੇਰੇ ਅੰਦਰ ਬੈਠਾ ਹੈ, ਉਹਨੂੰ ਯਾਦ ਕਰਿਆ ਕਰ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ,

ਦਾ ਫਾਟਕ। ਰੇਲ ਆਉਣ ਦਾ ਸਮਾਂ ਸੀ ਅਤੇ ਰੇਲਵੇ ਦੇ ਫਾਟਕ 'ਤੇ ਜਿਹੜਾ ਗਾਰਡ ਸੀ ਉਹਨੇ ਰੇਲ ਦਾ ਫਾਟਕ ਜਿਹੜਾ ਬੰਦ ਕਰ ਦਿੱਤਾ ਵੀ ਟ੍ਰੇਨ ਆਉਣ ਵਾਲੀ ਹੈ। ਜਦੋਂ ਫਾਟਕ ਬੰਦ ਕੀਤਾ ਨਾ, ਟ੍ਰੇਨ ਤਾਂ ਹਜੇ ਬੜੀ ਦੂਰ ਸੀ, ਦੇਖਿਆ ਏ ਇੰਡੀਆ, ਤੁਸੀਂ ਆਪ ਜੀ ਨੇ ਵੇਖਿਆ ਏ, ਟ੍ਰੇਨ ਤਾਂ ਹਜੇ ਜਲੰਧਰ ਖੜ੍ਹੀ ਹੁੰਦੀ ਹੈ ਅਤੇ ਫਾਟਕ ਫਗਵਾੜੇ ਵਾਲੇ ਬੰਦ ਕਰ ਦਿੰਦੇ ਨੇ। ਅਤੇ ਜਦੋਂ ਫਾਟਕ ਬੰਦ ਕੀਤਾ ਗਾਰਡ ਨੇ, ਤਾਂ ਸਾਹਮਣੇ ਕੀ ਤੱਕਦਾ, ਇੱਕ ਗੱਡੀ ਆ ਕੇ ਰੁਕੀ। ਉਹਨੇ ਵੇਖਿਆ ਗੱਡੀ ਆ ਕੇ ਖੜ੍ਹੀ ਹੈ, ਜਾਂ ਗੱਡੀ ਦੇ ਵਿੱਚ ਵੇਖਿਆ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਬੈਠੇ ਨੇ। ਮਹਾਂਪੁਰਖਾਂ ਦੀ ਗੱਡੀ ਆ ਕੇ ਖੜ੍ਹ ਗਈ ਫਾਟਕ 'ਤੇ। ਗਾਰਡ ਨੇ ਵੇਖਿਆ ਵੀ ਮਹਾਂਪੁਰਖ ਨੇ ਤਾਂ ਬਾਬਾ ਆਨੰਦ ਸਿੰਘ ਜੀ ਹਨ। ਮਨ ਦੇ ਵਿੱਚ ਸੋਚਿਆ ਹਜੇ ਟ੍ਰੇਨ ਤਾਂ ਕਾਫੀ ਦੂਰ ਹੈ, ਮਨਾ ਮਹਾਂਪੁਰਖਾਂ ਦਾ ਰਸਤਾ ਰੋਕ ਦਿੱਤਾ, ਤਾਂ ਪਤਾ ਨਹੀਂ ਇਹਨਾਂ ਨੇ ਕਿੰਨਿਆਂ ਕੁ ਦਾ ਭਲਾ ਕਰ ਦੇਣਾ ਹੈ ਅੱਗੇ ਜਾ ਕੇ। ਮਹਾਂਪੁਰਖਾਂ ਦਾ ਰਸਤਾ ਨਹੀਂ ਰੋਕੀਦਾ, ਅਤੇ ਡਰਦਾ ਵੀ ਹੈ ਵੀ ਹੁਣ ਜੇ ਮੈਂ ਫਾਟਕ ਖੋਲ੍ਹ ਦਿੱਤਾ ਤਾਂ ਮੇਰੀ ਕਿਸੇ ਨੇ ਸ਼ਿਕਾਇਤ ਕਰ ਦੇਣੀ ਹੈ, ਮੇਰੀ ਨੌਕਰੀ ਵੀ ਜਾ ਸਕਦੀ ਹੈ, ਸਜ਼ਾ ਵੀ ਹੋ ਸਕਦੀ ਹੈ। ਪਰ ਸਾਹਮਣੇ ਵੀ ਵੇਖ ਰਿਹਾ ਹੈ ਬ੍ਰਹਮ ਗਿਆਨੀ ਬੈਠੇ ਨੇ, ਗੱਡੀ 'ਚ ਆ ਕੇ ਖੜ੍ਹ ਗਈ ਹੈ। ਪਰ ਪਰਵਾਹ ਨਹੀਂ ਕੀਤੀ, ਫਾਟਕ ਚੱਕ ਦਿੱਤਾ ਅਤੇ ਮਹਾਂਪੁਰਖਾਂ ਦੀ ਗੱਡੀ ਲੰਘ ਗਈ। ਮਹਾਂਪੁਰਖਾਂ ਨੇ ਜਦੋਂ ਫਾਟਕ ਲੰਘ ਗਈ ਗੱਡੀ, ਤਾਂ ਮਹਾਂਪੁਰਖਾਂ ਨੇ ਡਰਾਈਵਰ ਨੂੰ ਕਿਹਾ, ਕਹਿੰਦੇ ਗੱਡੀ ਰੋਕ। ਇੱਕ ਪਾਸੇ ਹੋ ਕੇ ਮਹਾਂਪੁਰਖਾਂ ਨੇ ਗੱਡੀ ਰੋਕ ਲਈ। ਕਹਿੰਦੇ ਨੇ ਬਈ ਉਹ ਗਾਰਡ ਨੂੰ ਬੁਲਾਓ। ਬੁਲਾਇਆ ਗਿਆ ਗਾਰਡ ਨੂੰ, ਅਤੇ ਮਹਾਂਪੁਰਖ ਆਖਣ ਲੱਗੇ ਬਈ ਤੈਨੂੰ ਡਰ ਨਹੀਂ ਲੱਗਦਾ, ਤੂੰ ਫਾਟਕ ਕਾਹਤੇ ਚੱਕਿਆ। ਆਖਣ ਲੱਗਾ ਮਹਾਂਪੁਰਖ, ਰੱਬੀ ਰੂਹਾਂ ਹੋ, ਮੈਂ ਸੋਚਿਆ ਪਤਾ ਨਹੀਂ ਤੁਸੀਂ ਇੰਨੇ ਸਮੇਂ ਵਿੱਚ ਕਿੰਨਿਆਂ ਕੁ ਦਾ ਭਲਾ ਕਰ ਦੇਣਾ ਹੈ। ਨਾਲੇ ਮਹਾਂਪੁਰਖ, ਤੁਹਾਡੇ ਰਸਤੇ ਬੰਦ ਕਰਕੇ, ਤੁਹਾਡੇ ਅੱਗੇ ਫਾਟਕ ਲਾ ਕੇ, ਮੈਨੂੰ ਸੱਚੀ ਦਰਗਾਹ ਵਿੱਚ ਕਿੱਥੇ ਜਗ੍ਹਾ ਮਿਲਣੀ ਹੈ? ਇਹ ਮੇਰੇ ਮਨ ਦੀ ਭਾਵਨਾ। ਮਹਾਂਪੁਰਖ ਜਾਣ ਗਏ, ਸੇਵਾਦਾਰਾਂ ਨੂੰ ਆਖਣ ਲੱਗੇ ਮਹਾਂਪੁਰਖ, ਕਹਿੰਦੇ ਬਈ ਇਸ ਗਾਰਡ ਨੂੰ ਪੈਸੇ ਦਿਓ, ਥੋੜ੍ਹੇ ਜਿਹੇ ਮਾਇਆ ਨਾ ਨਵਾਜੋ। ਕਹਿੰਦੇ ਨੇ ਉਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ, ਉਸ ਵੇਲੇ ਦਾ 100 ਰੁਪਈਆ ਬਣਿਆ, ਅਤੇ ਉਹਨੂੰ ਗਾਰਡ ਨੂੰ ਦੇਣ ਲੱਗੇ, ਅਤੇ ਉਹ ਕਹਿੰਦਾ ਮਹਾਂਪੁਰਖੋ ਮੈਂ ਪੈਸੇ ਨਹੀਂ ਲੈਣੇ। ਅਤੇ ਮਹਾਂਪੁਰਖ ਆਖਣ ਲੱਗੇ, ਤੂੰ ਗੁਰੂ ਨਾਨਕ ਦੇ ਘਰ ਪ੍ਰਵਾਨ ਹੋਇਆ ਹੈ, ਦੱਸ ਫਿਰ ਤੈਨੂੰ ਕੀ ਦਈਏ? ਕਹਿੰਦਾ ਮਹਾਂਪੁਰਖੋ ਬਖਸ਼ ਲਿਓ, ਸੱਚੀ ਦਰਗਾਹ ਦੇ ਵਿੱਚ ਮੇਰੀ ਬਾਂਹ ਫੜ ਲਿਓ। ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਆਖਣ ਲੱਗੇ, ਪ੍ਰੇਮੀਆਂ ਤੂੰ ਇੱਥੇ ਸਾਡਾ ਫਾਟਕ ਖੋਲ੍ਹਿਆ ਹੈ ਨਾ, ਸਾਨੂੰ ਲੰਘਾਇਆ ਏ, ਜਾ। ਜਦੋਂ ਤੂੰ ਸੱਚਖੰਡ ਦੇ ਵਿੱਚ ਆਏਗਾ, ਤੇਰੇ ਲਈ ਸੱਚਖੰਡ ਦਾ ਦਰਵਾਜ਼ਾ ਅਸੀਂ ਖੋਲ੍ਹਾਂਗੇ। ਆਖੋ ਸਤਨਾਮ। ਤੇਰੇ ਲਈ ਸੱਚਖੰਡ ਦਾ ਦਰਵਾਜ਼ਾ ਅਸੀਂ ਖੋਲ੍ਹਾਂਗੇ। ਐਸੀ ਹੈ ਇੱਥੇ ਤਾਂ ਭਾਵਨਾ ਨੂੰ ਭਾਗ ਲੱਗਣੇ ਨੇ ਸਾਧ ਸੰਗਤ। ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ, ਗੁਰ ਗਿਆਨ ਦਿਓ ਮਨ ਸਮਝ, ਰਹਾਉ ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਾਈਐ ਸਤਿਗੁਰ ਮਾਝਾ, ਹੋਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਕਲਯੁਗ ਦੇ ਸਮੇਂ ਦੇ ਵਿੱਚ ਉਸ ਪਰਮਾਤਮਾ ਦੀ ਕੀਰਤੀ ਕਰਨੀ ਹੀ ਸਭ ਤੋਂ ਉੱਚਾ ਪਦ ਹੈ, ਉੱਤਮ ਕਰਮ ਹੈ, ਅਤੇ ਮਿਲਦਾ

ਕਿੱਥੋਂ ਹੈ? ਇਹ ਸਤਿਗੁਰੂ ਦੀ ਸੰਗਤ ਰਾਹੀਂ ਮਿਲਦਾ ਹੈ। ਹੋਂ ਬਲਿਹਾਰੀ ਸਤਿਗੁਰੇ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਕਿ ਮੈਂ ਆਪਣੇ ਗੁਰੂ ਤੋਂ ਵਾਰ ਵਾਰ ਕੁਰਬਾਨ ਜਾਂਦਾ ਹਾਂ। ਗੁਪਤ ਨਾਮ, ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਗੂੰਜ ਪੈ ਰਹੀ ਸੀ ਅਤੇ ਗੁਰੂ ਨੇ ਉਸ ਅਨਹਦ ਨਾਦ ਦੇ ਦਰਸ਼ਨ ਕਰਾ ਦਿੱਤੇ। ਉਹ ਅਨਹਦ ਨਾਦ ਜਿਹੜਾ ਗੁਪਤ ਚੱਲ ਰਿਹਾ ਸੀ, ਉਹ ਪ੍ਰਗਟ ਹੋ ਗਿਆ। ਦਰਸ਼ਨ ਸਾਧ ਮਿਲਿਓ ਵਡਭਾਗੀ, ਸਭ ਕਿਲਬਖ ਗਏ ਗਵਾਜਾ। ਸਤਿਗੁਰ ਸਾਹੁ ਪਾਇਆ ਵਡਦਾਣਾ, ਹਰ ਕੀਏ ਬਹੁਗੁਣ ਸਾਂਝਾ। ਕਹਿੰਦੇ ਨੇ ਦਰਸ਼ਨ ਸਾਧ ਮਿਲਿਓ ਵਡਭਾਗੀ, ਚੰਗੇ ਭਾਗ ਆ ਗਏ। ਗੁਰੂ ਦੇ ਰੰਗੇ ਹੋਏ ਸਾਧੂਆਂ ਦੇ ਦਰਸ਼ਨ ਹੋ ਗਏ। ਗੁਰੂ ਨੇ ਸਾਧੂਆਂ ਨੇ ਰੱਬ ਨਾਲ ਜੋੜ ਦਿੱਤਾ, ਲੋਕ ਪਰਲੋਕ ਸਵਾਰ ਦਿੱਤਾ, ਸਾਰੇ ਪਾਪ ਨਾਸ ਹੋ ਗਏ। ਜਿਨ

ਆਖਰੀ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਹਿਰਦੇ ਮਨੁੱਖਾ ਜਨਮ ਦੇ ਵਿੱਚ ਆ ਕੇ ਨਾਮ ਜਪਣ ਲੱਗ ਜਾਂਦੇ ਨੇ ਉਹਨਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਨਾਮ ਜਪਦਿਆਂ ਜਪਦਿਆਂ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ, ਅਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਫਿਰ ਹੋਇਆ ਕਿ ਜਦੋਂ ਉਹ ਧਰਮਰਾਜ ਦੀ ਕਚਹਿਰੀ ਵਿੱਚ ਜਾਂਦੇ ਨੇ, ਫਿਰ ਉਹਨਾਂ ਦਾ ਲੇਖਾ ਧਰਮਰਾਜ ਧਰਮ ਰਾਏ ਦਰ ਕਾਗਜ਼ ਫਾਰੇ, ਉਹਨਾਂ ਦਾ ਲੇਖੇ ਵਾਲਾ ਕਾਗਜ਼ ਫਿਰ ਜਿਹੜਾ ਹੁੰਦਾ ਹੈ ਨਾ, ਉਹ ਧਰਮਰਾਜ ਪਾੜ ਕੇ ਸਿੱਟ ਦਿੰਦਾ ਹੈ। ਕਿਉਂ? ਇਹ ਹਿਰਦਾ ਨਾਮ ਜਪਣ ਲੱਗ ਗਿਆ। ਜਨ ਨਾਨਕ ਲੇਖਾ ਸਮਝਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਉਹ ਫਿਕਰ ਨਾ ਕਰੀ, ਤੂੰ ਨਾਮ ਜਪਣਾ ਸ਼ੁਰੂ ਕਰ ਦੇ, ਤੇਰੇ ਲੇਖੇ ਨੂੰ ਬਾਬੇ ਨਾਨਕ ਨੇ ਆਪੇ ਸਮਝ ਲੈਣਾ ਹੈ ਧਰਮਰਾਜ ਦੇ ਨਾਲ। ਇਹ ਸੀ ਅੱਜ ਦੇ ਹੁਕਮਨਾਮੇ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਸਭ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਮਲਕੀਆ ਚਾਰੇ ਵੇਦ ਹੋਏ ਸੱਚੇ ਯਾਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ ਪਾਓ ਭਗਤ ਕਰਨੀ ਸਦਾਏ ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰੂ ਬਿਟੋਂ ਵਾਰਿਆ ਜਿਤ ਮਿਲੇ ਖਸਮ ਸੰਭਾਲੇ ਜਿਨ ਕੇ ਉਪਦੇਸ਼ ਗਿਆਨ ਅੰਜਨ ਦੀ ਆਏ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ

ਕਿਦ ਚੰਗੀ ਕਰੇ ਦੂਜੀ ਪਿਹਵੇ ਰਾਸ ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲੀ ਵਜੋ ਪੈ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਕਾਏ ਵਜੋ ਗਵਾਇਆ